ਜੇ ਮੈਂ ਨਾ ਵੇਖਾਂ ਤੇ ਉਹ ਵੇਖੇ ਪਰ ਐਡੇ ਵਕਤ ਕਿੱਥੋਂ ਲਿਆਵਾਂ ਮੇਰੇ ਵੇਖਣ ਦੇ ਵਿੱਚ ਉਹ ਵੇਖੇ ਮਾਹੀ ਤੇਰੇ ਅੰਦਰ ਰਹਿੰਦਾ ਤੈਨੂੰ ਐਵੇਂ ਭੈਣ ਭੁਲੇਖੇ ਯਾਰ ਫਰੀਦਾ ਬੂਹੇ ਯਾਰ ਦੇ ਮਰੀਏ ਭਾਵੇਂ ਉਹ ਵੇਖੇ ਯਾਰ।

0: तुम स्कूल में इतना पीछे पीछे क्यों रहती हो?
1: आगे जाऊंगी तो सबको ये डैंड्रफ दिखेगा, सब मजाक उड़ाएंगे।
0: अब एग और योगर्ट के साथ तुम रहोगी आगे और डैंड्रफ रहे 100% पीछे।
1: सिर्फ मैल रहेगी आगे बस।
0: नया लाइफ बॉय एंटी डैंड्रफ शैम्पू पहली बार एग एंड योगर्ट के साथ। अब बालों से 100% खुश्की जाए, आगे बढ़ने का कॉन्फिडेंस आए। लाइफ बॉय एंटी डैंड्रफ शैम्पू विद योगर्ट एंड एग, 100% आगे बढ़ो बिना रुके।
2: 101 FM.
3: This is FM 101.
4: Karachi, Lahore, Islamabad, Peshawar, Quetta, Hyderabad, Faisalabad.
5: There's music and then there's magic. One above, FM 101.
6: 13 जून पीसी होटल लाहौर आई अलशफा ट्रस्ट आई अस्पताल का साथ। किसी की ज़िंदगी का अंधेरा हमेशा के लिए मिटाने में अपना हिस्सा डालें। मज़ीद मालूमात, टिकट और टेबल की बुकिंग के लिए अभी हमारी वेबसाइट विज़िट करें www.alshifaeye.org।
7: ख़ानदान में किसी फ़र्द की वफ़ात बिलाशुबा एक सानिया है, लेकिन मरहूम का शनाख्ती कार्ड मंसूख कराना बहरहाल ज़रूरी है ताकि उसके गलत इस्तेमाल की रोकथाम हो और विरासत की तकसीम में कोई परेशानी ना हो। याद रखें, नादरा यूनियन काउंसिल में इंदराज की बुनियाद पर मतवफ़ी का शनाख्ती कार्ड मंसूख करता है और आपको उन तमाम मराहिल की तकमील में हर मुमकिन मावनत फराहम करता है। नादरा ने यूनियन काउंसिल में वफात का इंदराज आसान बनाने के लिए पाकिस्तान भर के हस्पतालों में जदीद तरीन डेथ नोटिफिकेशन टूल्स फराहम कर दिए हैं। हस्पताल में अपने खानदान के किसी फर्द की वफात पर अपना और मतवफ़ी का शनाख्ती कार्ड लेकर हस्पताल में मौजूद रजिस्ट्रेशन काउंटर पर तशरीफ ले जाएं और वफात का इंदराज करने के बाद रसीद हासिल करें। इसके साथ ही आपको दिए गए नंबर पर नादरा की जानिब से SMS रसीद भी मौसूल हो जाएगी। वफात के 30 दिन के अंदर हस्पताल की रसीद के हमरा अपनी यूनियन काउंसिल में तशरीफ लाएं और वफात का इंदराज कराने के बाद डेथ सर्टिफिकेट हासिल करें। इसके बाद नादरा दफ्तर तशरीफ लाएं और मतवफ़ी का शनाख्ती कार्ड मंसूख कराएं। नादरा की पाक आईडी मोबाइल ऐप के जरिए आप यूनियन काउंसिल से डेथ सर्टिफिकेट और नादरा से बेफॉर्म घर बैठे भी बनवा सकते हैं। नादरा, आपकी शनाख्त, आपकी पहचान।
6: सोचिए, जब दुनिया सुनाई तो दे मगर दिखाई ना दे। लाहौर, जहां हर गली में एक कहानी है, लेकिन कुछ आंखें ऐसी भी हैं जिनकी रोशनी धुंधला चुकी है। लेकिन अब नहीं, 13 जून अलशफा ट्रस्ट आई अस्पताल इन्हीं आंखों का नूर वापस लौटाने अब आ रहा है आपके शहर लाहौर में।
8: हर्बल एक्सपर्ट प्रोफेसर सुलेमान दे तिब्बी मशवरे।
9: सोनी भैन भराओ अस्सलाम वालेकुम, तुहाडी भैन ते इस प्रोग्राम दी मेज़बान साइमा
8: हर्बल एक्सपर्ट प्रोफेसर
9: सुलेमान दे तिब्बी मशवरे लेके तुहाडी खिदमत विच आ गई है। प्यारे सुनने वालियो,
8: प्रोफेसर
9: सुलेमान दा नाम कौन नहीं जानदा, ए साडे मुल्क दे बहुत ही मशहूर
8: तबीब ने
9: जिन्होंने कई बारी गोल्ड मेडल भी हासिल किया है ते दुनिया दे दूजे मुल्कां विचों भी इन्हां दीआं दवाइयां जिहड़ियां ने इस्तेमाल हो रहीआं ने। भैन भराओ बेकरार नहीं होना, मैं तुहाडी मुलाकात सुलेमान साहब नाल करवावांगी। पहलां तुसीं लिखो साडा पता ते फोन नंबर ताकि तुसीं आप भी सुलेमान साहब नूं मिल सको।
8: सुलेमान दवाखाना रजिस्टर्ड पुल फ्लाईओवर बिल मुकाबिल मीनारे पाकिस्तान मेन रावी रोड लाहौर। फोन नंबर 042-377-27160 यानी 042-377-27160। मोबाइल नंबर है 0300-414-2608 यानी 0300-414-2608। ते साडा ईमेल एड्रेस है suleiman.dawakhana@gmail.com।
9: जी भैन भ्राओ, उड़ी काम मुक गई हैं ते करने हैं गलबात जनाब प्रोफेसर सुलेमान साहब नाल। सुलेमान साहब जी आया नू, ते तुहाडे लई बहुत सारियां दुआवां ते बहुत सारे सलाम भी ने जिहड़े इन्हां ईमेल ते SMS च लिखे गए ने।
10: ਵਾਲੇਕੁਮ ਸਲਾਮ ਸਹਿਮਾ ਜੀ, ਮੈਂ ਵੀ ਆਪਣੇ ਸਾਰੇ ਸੁਣਨ ਵਾਲਿਆਂ ਦੀ ਖਿਦਮਤ ਵਿੱਚ ਬਹੁਤ ਸਾਰੀਆਂ ਦੁਆਵਾਂ ਅਤੇ ਸਲਾਮ ਅਰਜ਼ ਕਰਨਾ ਵਾਂ ਅਤੇ ਦੁਆ ਹੈ ਕਿ ਰੱਬ ਸਾਰਿਆਂ ਨੂੰ ਸਿਹਤਮੰਦ ਰੱਖੇ।
9: ਆਮੀਨ ਸੁਮਾ ਆਮੀਨ। ਸੁਲੇਮਾਨ ਸਾਹਿਬ, ਪਰਹੇਜ਼ ਜਿਹੜਾ ਹੈ ਨਾ, ਇਹ ਬਹੁਤ ਹੀ ਮੁਸ਼ਕਿਲ ਅਤੇ ਔਖੀ ਚੀਜ਼ ਹੁੰਦੀ ਹੈ। ਤੁਸੀਂ ਇਹੋ ਜਿਹੀਆਂ ਦਵਾਈਆਂ ਬਣਾਇਆ ਕਰੋ ਜਿਹਦੇ ਨਾਲ ਪਰਹੇਜ਼ ਨਾ ਕਰਨਾ ਪਵੇ।
10: ਵਾਹ ਜੀ ਵਾਹ, ਇਹ ਹਿਕਮਤ ਨਾ ਹੋਈ ਮਜ਼ਾਕ ਹੀ ਹੋ ਗਿਆ। ਸਹਿਮਾ ਜੀ, ਖੁਦਾ ਨਾ ਖਾਸਤਾ, ਖੁਦਾ ਨਾ ਖਾਸਤਾ, ਜੇ ਤੁਸੀਂ ਹਕੀਮ ਬਣ ਗਏ ਨਾ, ਫਿਰ ਇਹੋ ਜਿਹੀ ਦਵਾਈ ਬਣੇਗੀ ਉਸ ਤੋਂ ਪਹਿਲਾਂ ਨਹੀਂ ਬਣ ਸਕਦੀ।
9: ਇਸ ਲਈ ਤਾਂ ਮੈਂ ਹਕੀਮ ਨਹੀਂ ਬਣਦੀ ਕਿ ਮੈਨੂੰ ਸਾਰਾ ਨਿਜ਼ਾਮ ਹੀ ਬਦਲਣਾ ਪਵੇਗਾ। ਸੁਲੇਮਾਨ ਸਾਹਿਬ, ਮੈਂ ਤਾਂ ਬੋਲਦੀ ਰਹਾਂਗੀ, ਕਿਧਰੇ ਸੁਣਨ ਵਾਲੇ ਨਾਰਾਜ਼ ਨਾ ਹੋ ਜਾਣ। ਇਸ ਲਈ ਪ੍ਰੋਗਰਾਮ ਦੀ ਪਹਿਲੀ ਈਮੇਲ ਪੜਾਂਗੀ। ਸੁਲੇਮਾਨ ਸਾਹਿਬ, ਈਮੇਲ ਅਹਿਸਾਨ ਇਲਾਹੀ ਹੋਰਾਂ ਲਿਖੀ ਹੈ
10: ਜੀ।
9: ਇਹ ਲਿਖਦੇ ਨੇ ਕਿ ਮੈਨੂੰ 2 ਮਹੀਨੇ ਪਹਿਲੇ ਜਿਸਮ ਵਿੱਚ ਗਰਮੀ ਜਿਹੀ ਹੋ ਗਈ ਸੀ। ਮੂੰਹ ਸੁੱਕਦਾ ਸੀ ਤੇ ਹਰ ਵੇਲੇ ਪਿਆਸ ਤੇ ਜਿਸਮ ਤੇ ਸੂਈਆਂ ਜਿਹੀਆਂ ਚੁਭਦੀਆਂ ਸਨ। ਮੈਂ ਇੱਕ ਹਕੀਮ ਕੋਲੋਂ ਦਵਾਈ ਲਿੱਤੀ ਜਿਹਦੀ ਤਾਸੀਰ ਬਹੁਤ ਠੰਡੀ ਸੀ। ਉਸ ਦਵਾਈ ਤੋਂ ਬਾਅਦ ਮੈਨੂੰ ਬਹੁਤ ਹੀ ਅਸਾਬੀ ਕਮਜ਼ੋਰੀ ਹੋ ਗਈ ਤੇ ਹੁਣ ਹਾਲ ਬੁਰਾ ਹੋ ਗਿਆ। ਮਸ਼ਵਰਾ ਦਿਓ।
10: ਅਹਿਸਾਨ ਭਾਈ, ਇਸ ਲਈ ਤੇ ਸਿਆਣੇ ਕਹਿੰਦੇ ਨੇ ਕਿ ਇਲਾਜ ਤੋਂ ਪਹਿਲਾਂ ਇਸ ਗੱਲ ਦੀ ਤਸੱਲੀ ਕਰ ਲੈਣੀ ਚਾਹੀਦੀ ਹੈ ਕਿ ਤੁਹਾਡਾ ਮੁਆਲਜ ਇਲਾਜ ਵਿੱਚ ਕਿੰਨੀ ਮੁਹਾਰਤ ਰੱਖਦਾ ਹੈ। ਬਹਰਹਾਲ ਜੋ ਕੁਛ ਹੋ ਗਿਆ ਹੈ ਉਹਨੂੰ ਭੁੱਲ ਜਾਓ ਅਤੇ ਅੱਗੇ ਤੋਂ ਅਹਿਤਿਆਤ ਕਰੋ। ਮੇਰੇ ਭਾਈ, ਹੁਣ ਤੁਸੀਂ ਇਲਾਜ ਵਿੱਚ ਬਿਲਕੁਲ ਦੇਰ ਨਾ ਕਰੋ ਅਤੇ ਜਿੰਨੀ ਛੇਤੀ ਹੋਵੇ ਦਵਾਖਾਨੇ 'ਤੇ ਤਸ਼ਰੀਫ ਲਿਆਓ ਤਾਂ ਕਿ ਪਤਾ ਚੱਲੇ ਕਿ ਜਿਹੜੀ ਦਵਾਈ ਤੁਸੀਂ ਖਾਧੀ ਸੀ ਉਹਦੇ ਨਾਲ ਤੁਹਾਡੇ ਜਿਸਮ ਵਿੱਚ ਕਿੰਨਾ ਨੁਕਸਾਨ ਹੋਇਆ ਹੈ
9: ਅਤੇ
10: ਹੁਣ ਤੁਹਾਨੂੰ ਕਿਹੜੀ ਦਵਾਈ ਦੇਣੀ ਚਾਹੀਦੀ ਹੈ। ਮੇਰੇ ਭਾਈ, ਤੁਸੀਂ ਪਰੇਸ਼ਾਨ ਨਾ ਹੋਵੋ, ਇਹੋ ਜਿਹੇ ਕੇਸਿਸ ਮੇਰੇ ਕੋਲ ਆਉਂਦੇ ਹੀ ਰਹਿੰਦੇ ਨੇ।
9: ਬਿਲਕੁਲ।
10: ਪਰ ਜਦੋਂ ਇਲਾਜ ਹੁੰਦਾ ਹੈ ਸੋਹਣਾ ਰੱਬ ਉਹਨਾਂ ਨੂੰ ਸਿਹਤਯਾਬ ਕਰ ਦਿੰਦਾ ਹੈ। ਇਨਸ਼ਾਅੱਲਾ ਇਲਾਜ ਤੋਂ ਬਾਅਦ ਤੁਹਾਡੀ ਅਸਾਬੀ ਕਮਜ਼ੋਰੀ ਬਿਲਕੁਲ ਦੂਰ ਹੋ ਜਾਵੇਗੀ ਕਿਉਂਕਿ ਇਹਦਾ ਕਾਮਯਾਬ ਮੁਕੰਮਲ ਔਰ ਮੌਸਰ ਇਲਾਜ ਸਾਡੀ ਟੀਮ ਵਿੱਚ ਮੌਜੂਦ ਹੈ
9: ਇਨਸ਼ਾਅੱਲਾ ਤਾਲਾ। ਸੁਲੇਮਾਨ ਸਾਹਿਬ, ਅਹਿਸਾਨ ਭਾਈ ਗਲਤ ਦਵਾਈ ਦੇ ਡੰਗੇ ਹੋਏ ਨੇ
10: ਜੀ।
9: ਸੁਲੇਮਾਨ ਸਾਹਿਬ, ਗਲਤ ਦਵਾਈ ਤੇ ਵਾਕਈ ਬਹੁਤ ਖਤਰਨਾਕ ਹੁੰਦੀ ਹੈ
10: ਜੀ। ਸਰ, ਮੈਂ ਤਾਂ ਬਹੁਤ ਹੀ ਜ਼ਿੰਮੇਵਾਰੀ ਦਾ ਕੰਮ ਹੈ ਕਿ ਇੱਕ ਤੁਸੀਂ ਹੋ ਕੇ ਮੈਨੂੰ ਪੁੱਠੀਆਂ ਸਿੱਧੀਆਂ ਦਵਾਈਆਂ ਬਣਾਉਣ ਦਾ ਮਸ਼ਵਰਾ ਦਿੰਦੇ ਹੋ, ਯਾਨੀ ਇਹੋ ਜਿਹੀ ਦਵਾਈ ਜਿਹਦੇ ਨਾਲ ਪਰਹੇਜ਼ ਨਾ ਕਰਨਾ ਪਵੇ।
9: ਸੁਲੇਮਾਨ ਸਾਹਿਬ, ਮੈਂ ਤਾਂ ਮਖੌਲ ਕਰ ਰਹੀ ਸਾਂ, ਵੈਸੇ ਇਹੋ ਜਿਹੀ ਦਵਾਈ ਜ਼ਰੂਰ ਬਣਾਵਾਂਗੀ।
10: ਅੱਛਾ
9: ਸੁਲੇਮਾਨ ਸਾਹਿਬ, ਈਮੇਲ ਤੇ ਅਬਦੁਲ ਗਫੂਰ ਅਨਸਾਰੀ ਹੋਰਾਂ ਲਿਖੀ ਹੈ, ਇਹਨਾਂ ਨੂੰ ਬਹੁਤ ਸਾਰੇ ਮਸਲੇ ਨੇ ਜਿਨ੍ਹਾਂ ਵਿੱਚ ਸ਼ੂਗਰ, ਬਲੱਡ ਪ੍ਰੈਸ਼ਰ, ਖਾਰਿਸ਼ ਤੇ ਜੋੜਾਂ ਦਾ ਦਰਦ ਸ਼ਾਮਿਲ ਹੈ
10: ਜੀ।
9: ਇਹ ਲਿਖਦੇ ਨੇ ਕਿ ਮੈਂ ਬਹੁਤ ਹੀ ਇਲਾਜ ਕਰਵਾਇਆ, ਬੜੇ ਪੈਸੇ ਬਰਬਾਦ ਕੀਤੇ, ਬੜੇ ਬੜੇ ਕੋਰਸ ਤੇ ਦਵਾਈਆਂ ਖਾਧੀਆਂ, ਪਰ ਆਰਾਮ ਨਹੀਂ ਆਉਂਦਾ। ਹੁਣ ਤੁਹਾਨੂੰ ਬੜੀ ਉਮੀਦ ਨਾਲ ਈਮੇਲ ਲਿਖੀਏ ਕਿ ਮੇਰੀ ਬਿਮਾਰੀਆਂ ਦਾ ਇਲਾਜ ਤੁਸੀਂ ਕਰ ਦਿਓਗੇ, ਮਿਹਰਬਾਨੀ ਕਰਕੇ ਦਵਾਈ ਪਾਰਸਲ ਕਰ ਦਿਓ।
10: ਵੇਖਿਆ ਸਹਿਮਾ ਜੀ, ਇਲਾਜ ਕਰਨਾ ਕਿੱਡਾ ਔਖਾ ਕੰਮ ਹੈ।
9: ਬਿਲਕੁਲ।
10: ਜੇ ਮੁਆਲਜ ਅਸੂਲੇ ਇਲਾਜ ਤੇ ਅਮਲ ਨਾ ਕਰੇ ਤੇ ਮਰੀਜ਼ ਦਾ ਪੈਸਾ ਵੀ ਬਰਬਾਦ ਹੋ ਜਾਂਦਾ ਹੈ ਤੇ ਤਾਕਤ ਵੀ।
9: ਬਿਲਕੁਲ, ਇਹ ਤੁਸੀਂ ਬਿਲਕੁਲ ਸਹੀ ਗੱਲ ਕੀਤੀ ਤੇ ਬਿਮਾਰੀ ਵੀ ਵਿਗੜ ਜਾਂਦੀ ਹੈ ਜਿਹੜੀ ਸਭ ਤੋਂ ਖਤਰਨਾਕ ਗੱਲ ਹੈ
10: ਜੀ। ਬਿਲਕੁਲ ਗਫੂਰ ਭਾਈ, ਜਦੋਂ ਮਰੀਜ਼ ਨੂੰ ਇੱਕ ਤੋਂ ਜ਼ਿਆਦਾ ਬਿਮਾਰੀਆਂ ਹੋ ਜਾਣ ਤੇ ਸਭ ਤੋਂ ਪਹਿਲਾਂ ਉਸ ਬਿਮਾਰੀ ਨੂੰ ਰੋਕਣਾ ਪੈਂਦਾ ਹੈ ਜਿਹਦੀ ਵਜ੍ਹਾ ਨਾਲ ਦੂਜੀਆਂ ਬਿਮਾਰੀਆਂ ਹੋਈਆਂ ਨੇ। ਮੇਰੇ ਭਾਈ, ਤੁਸੀਂ ਜਿਹੜੀ ਵੀ ਦਵਾਈ ਲਿੱਤੀ ਉਹ ਵਕਤੀ ਆਰਾਮ ਲਈ ਸੀ, ਇਸ ਲਈ ਤੁਹਾਡੀ ਅਸਲ ਬਿਮਾਰੀ ਆਪਣੀ ਜਗ੍ਹਾ ਮੌਜੂਦ ਹੈ। ਬਹਰਹਾਲ ਇਹਨਾਂ ਹਾਲਾਤ ਵਿੱਚ ਮੈਂ ਤੁਹਾਨੂੰ ਇਹ ਹੀ ਮਸ਼ਵਰਾ ਦਿਆਂਗਾ ਕਿ ਤੁਸੀਂ ਫੌਰਨ ਦਵਾਖਾਨੇ 'ਤੇ ਤਸ਼ਰੀਫ ਲਿਆਓ ਤਾਂ ਕਿ ਮੈਂ ਤੁਹਾਡੀ ਹਾਲਤ ਆਪ ਵੇਖ ਕੇ ਤੁਹਾਡੇ ਲਈ ਕੋਈ ਚੰਗੀ ਜਿਹੀ ਦਵਾਈ ਲਿਖ ਸਕਾਂ। ਰੱਬ ਆਪਣਾ ਕਰਮ ਕਰੇਗਾ
9: ਇਨਸ਼ਾਅੱਲਾ ਤਾਲਾ ਜੀ। ਗਫੂਰ ਭਾਈ, ਤੁਸੀਂ ਸੁਲੇਮਾਨ ਸਾਹਿਬ ਦਾ ਮਸ਼ਵਰਾ ਸੁਣਿਆ, ਤੁਸੀਂ ਸਾਰੀ ਗੱਲ ਸਮਝ ਗਏ ਹੋਗੇ, ਹੁਣ ਤੁਸੀਂ ਇਸ ਮਸ਼ਵਰੇ 'ਤੇ ਜ਼ਰੂਰ ਅਮਲ ਕਰਨਾ। ਸੁਲੇਮਾਨ ਸਾਹਿਬ, ਤੁਹਾਡੀ ਦਵਾਈਆਂ ਵਿੱਚ ਮੁਰੱਬੇ ਬੜੇ ਮਜ਼ੇਦਾਰ ਹੁੰਦੇ ਨੇ। ਸੁਲੇਮਾਨ ਸਾਹਿਬ, ਮੈਂ ਮੁਰੱਬਾ ਖਾ ਲਿਆ ਕਰਾਂ।
10: ਸਮਾ ਜੀ, ਤੁਸੀਂ ਦਵਾਈ ਵੀ ਉਹ ਚੁਣਦੇ ਹੋ ਜਿਹਦੇ ਵਿੱਚ ਸਵਾਦ ਹੋਵੇ। ਸਮਾ ਜੀ, ਯਾਦ ਰੱਖੋ ਕਿ ਜ਼ਰੂਰਤ ਦੇ ਬਗੈਰ ਕੋਈ ਵੀ ਦਵਾਈ ਨਹੀਂ ਲਿੱਤੀ ਜਾ ਸਕਦੀ, ਭਾਵੇਂ ਉਹ ਕਿੰਨੀ ਵੀ ਸਵਾਦੀ ਕਿਉਂ ਨਾ ਹੋਵੇ।
9: ਅੱਛਾ ਸੁਲੇਮਾਨ ਸਾਹਿਬ, ਤੁਸੀਂ ਕੋਈ ਸਵਾਦੀ ਸ਼ੈ ਨਾ ਖਾਣ ਦੇਣਾ ਮੈਨੂੰ। ਸੁਲੇਮਾਨ ਸਾਹਿਬ, ਈਮੇਲ ਨਹੀਂ ਕੁਰੈਸ਼ੀ ਹੋਰਾਂ ਲਿਖੀ ਹੈ
10: ਜੀ।
9: ਇਹ ਕਹਿੰਦੇ ਨੇ ਕਿ ਮੈਨੂੰ ਕੁਝ ਦਿਨਾਂ ਤੋਂ ਜਿਸਮ ਵਿੱਚ ਕਮਜ਼ੋਰੀ ਮਹਿਸੂਸ ਹੋ ਰਹੀ ਹੈ, ਥੋੜਾ ਜਿਹਾ ਕੰਮ ਕਾਜ ਕਰਾਂ ਤੇ ਸਾਹ ਫੁੱਲ ਜਾਂਦੀ ਹੈ, ਭੁੱਖ ਵੀ ਘੱਟ ਲੱਗਦੀ ਹੈ ਤੇ ਪਿਆਸ ਬਹੁਤ ਲੱਗਦੀ ਹੈ ਤੇ ਢਿੱਡ ਵਿੱਚ ਸੱਜੇ ਪਾਸੇ ਦਰਦ ਵੀ ਰਹਿੰਦਾ। ਮੈਂ ਆਪਣੀ ਖੁਰਾਕ ਵੀ ਵਧਾਈ ਹੈ ਪਰ ਆਰਾਮ ਨਹੀਂ ਹੋਇਆ, ਮਿਹਰਬਾਨੀ ਕਰਕੇ ਦਵਾਈ ਪਾਰਸਲ ਕਰ ਦਿਓ।
10: ਨਹੀਂ ਭਾਈ, ਤੁਸੀਂ ਜਿਹੜੀਆਂ ਅਲਾਮਤਾਂ ਲਿਖੀਆਂ ਨੇ ਉਹਨਾਂ ਦੇ ਮੁਤਾਬਿਕ ਮੈਂ ਇਸ ਨਤੀਜੇ ਤੇ ਪਹੁੰਚਿਆ ਵਾਂ ਕਿ ਤੁਹਾਡਾ ਜ਼ਿਕਰ ਠੀਕ ਕੰਮ ਨਹੀਂ ਕਰ ਰਿਹਾ, ਬਲਕਿ ਜ਼ਿਕਰ ਵੱਧ ਗਿਆ ਹੈ, ਜਿਹਨੂੰ ਤਿੱਬੀ ਜ਼ਬਾਨ ਵਿੱਚ ਅਜ਼ਮੁਲ ਕਬਦ ਕਹਿੰਦੇ ਨੇ। ਮੇਰੇ ਭਾਈ, ਤੁਸੀਂ ਚਿਕਨਾਈ ਵਾਲੀਆਂ ਚੀਜ਼ਾਂ ਬਿਲਕੁਲ ਛੱਡਦੇ ਹੋ ਅਤੇ ਟਿੰਡੇ, ਤੋਰੀ, ਕੱਦੂ, ਕੀਆ, ਖੀਰੇ, ਮੇਥੀ ਅਤੇ ਪੀਲਕ ਵਾਲਾ ਸਾਗ ਜ਼ਰੂਰ ਖਾਓ ਅਤੇ ਸਭ ਤੋਂ ਜ਼ਰੂਰੀ ਮਸ਼ਵਰਾ ਇਹ ਹੈ ਕਿ ਸੁਬਹਾ ਅਤੇ ਸ਼ਾਮ 1-1.5 ਮੀਲ ਪੈਦਲ ਜ਼ਰੂਰ ਚੱਲਿਆ ਕਰੋ।
9: ਬਿਲਕੁਲ।
10: ਮੇਰੇ ਭਾਈ, ਮੈਂ ਦਵਾਈ ਵੀ ਪਾਰਸਲ ਕਰਾ ਦਿਆਂਗਾ, ਰੱਬ ਦੀ ਮਿਹਰਬਾਨੀ ਨਾਲ ਤੁਸੀਂ ਬਿਲਕੁਲ ਠੀਕ ਹੋ ਜਾਓਗੇ
9: ਇਨਸ਼ਾਅੱਲਾ ਤਾਲਾ। ਸੁਲੇਮਾਨ ਸਾਹਿਬ, ਅੱਧੀ ਛੁੱਟੀ ਦਾ ਵੇਲਾ ਹੋ ਗਿਆ
10: ਜੀ,
9: ਮੈਂ ਜ਼ਰਾ ਭੈਣ ਭਰਾਵਾਂ ਨੂੰ ਪਤਾ ਨਾ ਲਿਖਵਾ ਦਵਾਂ ਤੇ ਨਾਲੇ ਫੋਨ ਨੰਬਰ।
10: ਜ਼ਰੂਰ ਜੀ।
9: ਮੋਹਤਰਮ ਭੈਣ ਭਰਾਓ ਤੇ ਬਜ਼ੁਰਗੋ, ਜੇ ਖੁਦਾ ਨਾ ਖਾਸਤਾ ਤੁਸੀਂ ਜਾਂ ਤੁਹਾਡਾ ਕੋਈ ਵੀ ਰਿਸ਼ਤੇਦਾਰ ਕਿਸੇ ਵੀ ਬਿਮਾਰੀ ਵਿੱਚ ਮੁਬਤਲਾ ਹੈ ਤੇ ਦੇਰ ਨਾ ਕਰੋ, مکمل علاج تے ای میل تے ایس ایم ایس دی روشنی وچ مشورہ لین واسطے برے سگیرو پاک ہند دے مشہور طبیب جناب پروفیسر سلیمان صاحب نال فوری رابطہ کرو تے نوٹ فرماؤ ساڈا پتہ۔
8: سلیمان دواخانہ رجسٹرڈ، پل فلائی اوور بالمقابل مینار پاکستان، مین راوی روڈ، لاہور۔ فون نمبر 042-377-27-160 یعنی 042-377-27-160۔ موبائل نمبر ہے 0300-414-2608 یعنی 03-414-2608۔ تے ساڈا ای میل ایڈریس ہے suleiman.dawakhana@gmail.com۔
9: سلیمان صاحب، میں سکول وچ ادھی چھٹی دا بڑا مزہ آندا سی، پٹیاں والے لڈو تے چورن ضرور کھانے سا، پر اس ادھی چھٹی وچ تے کچھ وی کھان نوں نہیں لبدا۔
10: سہما جی، تسی اج چھٹی تو پہلے جو سارا کچھ کھا لیندے ہو، اس واسطے ادھی چھٹی تو بعد تانوں کچھ نہیں ملدا۔ ویسے بھی یہ ادھی چھٹی پتل خان واسطے ہوندی ہے، کھان واسطے نہیں۔
9: سلیمان صاحب تسی بس چلو، خیر صبر کر لینے ہیں۔ سلیمان صاحب
8: ایس ایم ایس
9: حاضر ہے جیڑی بابر سعید ہوراں لکھی ہے
10: جی۔
9: یہ کہندے نے کہ مینوں 3 مہینے تو میدے دی تکلیف ہے
10: جی جی،
9: بھوک نہیں لگدی، جے بدو بدی کھا لواں تے انج لگدا ہے جویں ٹڈ وچ پار ہو گیا، سینے وچ جلن تے گرمی لگدی ہے، کھٹیاں ڈکاراں آندیاں نے، ہولا ہولا درد وی رہندا ہے
10: جی۔
9: کوئی دوائی کال دیو، میں تے کھان پین تو آوازار ہو گیا واں۔
10: بابر پائی، یہ صرف میدے دی ہضم دی خرابی نہیں بلکہ تہاڈے میدے وچ تذابیت بہت زیادہ ہو گئی ہے، تے رب نہ کرے جے انجی حالت رہی تے میدے تے سوج آ جاوے گی،
9: بالکل،
10: تے پھر بہت ہی تکلیف ہوے گی۔ بھائی جی، تسی مرچ مسالے دار کھانے، سموسے، پکوڑے، حلیم، نیاری تے پوڑیاں وغیرہ بالکل چھڈ دیو، تے بالکل سادی غذا کھاؤ، نہیں تے بیماری بگڑ جائے گی، تے پھر دودھ تو علاوہ ہر کھان والی شے بند ہو جاوے گی۔ میرے بھائی، میں تانوں ایک بہت ہی ازمائی ہوئی دوائی پارسل کروا رہا، تسی ناگے تو بغیر دوائی لینا، تے رب دی مہربانی نال تسی بالکل ٹھیک ہو جاؤ گے، تہاڈی تذابیت بالکل دور ہو جائے گی، تے میدا انشاءاللہ بالکل ٹھیک کام کرے گا
9: انشاءاللہ تعالی۔ سلیمان صاحب، بھائی ہوری تے میدے دی خرابی نال کھان پین تو آوازار نے، تے تسی مینوں ٹھیک ہون دے باوجود کھان پین نہیں دیندے۔
10: سہما جی، شکر کرو کہ تسی ایک حکیم دی صحبت وچ رہندے ہو، نہیں تے تسی روز دیہاڑی بیماری رہنا سی، کیونکہ تسی کھان پین وچ ذرا احتیاط نہیں کردے۔
9: سلیمان صاحب، بڑی مہربانی، گائیڈ کرن دا بہت بہت شکریہ۔ سلیمان صاحب، ای میل عامر تسلیم ہوراں لکھی ہے
10: جی۔
9: سلیمان صاحب، انہاں نوں جوڑاں دا درد دے کہندے نے کہ جناب سلیمان صاحب، مینوں گوڈیاں تے ہاتھ دیاں انگلاں وچ بہت ہی پیڑ ہوندی ہے۔
10: اچھا،
9: میں اپنا یورک ایسڈ وی چیک کروایا جدی رپورٹ تانوں کل رہا واں، انگریزی دوائیاں وی استعمال کیتیاں نے جدے نال میدا خراب ہو گیا، ہن فیصلہ کیتا ہے کہ تواڈے کولوں دیسی علاج وی کروا کے دیکھاں، مہربانی کر کے کوئی دوائی پارسل کر دیو۔
10: میں انہاں دی رپورٹ وی دیکھی ہے سہما جی، تے انہاں دا یورک ایسڈ بہت زیادہ ودھیا آیا ہے۔
9: اچھا،
10: تے اے وے غلط خوراک دا نتیجہ، اے پائی ہوری وی تہاڈے وانگو گوشت زیادہ کھاندے ہون گے، اے تدی انہاں دا یورک ایسڈ ودھ گیا ہے۔
9: ہائے اللہ، میں نہ ڈراؤ۔
10: بھائی جی، تسی گوشت تے دوجیاں کراریاں چیزاں بالکل چھڈ دیو، تے پابندی نال دوائی لو، اے تاکہ تہاڈا یورک ایسڈ جڑا نا جڑا ودھ گیا او خارج ہو جاوے۔ امر پائی، میں کئی واری پہلاں وی دس چکیا واں کہ درد نو روکن والیاں دوائیاں نال میدے دا السر وی ہو سکتا ہے، اس لیے ایہو جی دوائیاں بہت عرصے استعمال نہیں کرنی چاہیدیاں۔
9: بالکل
10: میرے پائی، میں تانوں اپنی ایک بہت ہی ازمودہ دوائی پارسل کرا دیاں گا، تسی اے دوائی استعمال کرو، سونے رب دی مہربانی نال جوڑاں دا درد بالکل ٹھیک ہو جاوے گا۔
9: بالکل جی، بالکل، سلیمان صاحب دے ہاتھ وچ جادو ہی بڑا۔ سلیمان صاحب کہندے نے کہ بڑھاپے وچ گوڈے گٹے رہ جاندے نے
10: جی،
9: پر ہن تے جوانی وچ ہی اے بیماریاں ہو رہی ہیں، رب خیر ہی کرے۔ سلیمان صاحب، ای میل محمود اکبر ہوراں لکھی ہے
10: جی۔
9: سلیمان صاحب، انہوں نے اپنی وائف دا مسئلہ لکھیا ہے، کہندے نے کہ رب دی مہربانی نال کسے شے دی کمی نہیں، چنگی خوراک ہے، ہر طرح دا سکون ہے، پر میری وائف دی صحت ڈگدی جا رہی ہے، ہر ویلے گمسم رہندی ہے، کمر تے لتاں وچ درد رہندا ہے، تے بھوک وی نہیں لگدی۔ میں ڈاکٹری علاج وی کروایا سی پر کوئی فائدہ نہیں ہویا، مشورہ دیو۔
10: محمود بھائی، سونا رب اپنا کرم رکھے، اے بیماری تے دکھ اے غریب امیر نوں نہیں ویکھدے،
9: بالکل
10: انہاں نوں جدوں آنا ہوندا ہے ادوں آ کے ہی رہندے نے، تے انہاں نوں کوئی روک نہیں سکدا، سوئے ایندے کہ اسی ادا علاج کرائیے، تے سونے رب تو صحت مندی دی دعا کریے۔
9: ہاں، اے سب تو ضروری ہے۔
10: میرے بھائی، مینوں لگدا ہے کہ تہاڈی وائف نوں کوئی نفسیاتی مسئلہ ہو گیا ہے، ਇਹਦੇ ਇਲਾਵਾ ਇਨਫੈਕਸ਼ਨ ਦੀ ਸ਼ਿਕਾਇਤ ਵੀ ਹੈ। ਮੇਰੇ ਭਾਈ, ਤੁਸੀਂ ਆਪਣੀ ਵਾਈਫ ਨੂੰ ਮਿਰਚ ਮਸਾਲੇ ਵਾਲੀਆਂ ਚੀਜ਼ਾਂ ਤੋਂ ਪਰਹੇਜ਼ ਕਰਾਓ ਅਤੇ ਕਿਸੇ ਦਿਨ ਦਵਾਖਾਨੇ 'ਤੇ ਤਸ਼ਰੀਫ ਲਿਆਓ ਤਾਂ ਕਿ ਪਤਾ ਚੱਲ ਸਕੇ ਕਿ ਤੁਹਾਡੇ ਵਾਈਫ ਨੂੰ ਕਿਸ ਵਜ੍ਹਾ ਨਾਲ ਨਫਸਿਆਤੀ ਮਸਲਾ ਹੈ। ਫਿਰ ਹੀ ਮੈਂ ਕੋਈ ਦਵਾਈ ਤੁਹਾਨੂੰ ਦੇ ਸਕਾਂਗਾ। ਤੁਸੀਂ ਬੇਫਿਕਰ ਰਹੋ, ਸੋਹਣੇ ਰੱਬ ਦੀ ਮਿਹਰਬਾਨੀ ਨਾਲ 2-3 ਹਫ਼ਤੇ ਦੇ ਵਿੱਚ ਹੀ ਤੁਹਾਡੀ ਵਾਈਫ ਨੂੰ ਇਨਸ਼ਾਅੱਲਾ ਪੂਰੀ ਤਰ੍ਹਾਂ ਆਰਾਮ ਆ ਜਾਏਗਾ
9: ਇਨਸ਼ਾਅੱਲਾ ਤਾਲਾ। ਚਲੋ ਮਾਨ ਸਾਹਿਬ, ਮੇਰੇ ਜ਼ਿਹਨ ਵਿੱਚ ਬੜੇ ਬੜੇ ਅਤੇ ਅਜੀਬ ਅਜੀਬ ਖਿਆਲ ਆਉਂਦੇ ਰਹਿੰਦੇ ਨੇ, ਇਹ ਵੀ ਕੋਈ ਨਫਸਿਆਤੀ ਮਸਲਾ?
10: ਸਹਿਮਾ ਜੀ, ਹਰ ਗੱਲ ਨਹੀਂ ਪੁੱਛੀਦੀ ਕਿਉਂਕਿ ਬਾਸ ਜਵਾਬ ਕੁੜਵੇ ਵੀ ਹੁੰਦੇ ਨੇ।
9: ਓਹੋ, ਸੁਲੇਮਾਨ ਸਾਹਿਬ, ਇਹਦਾ ਮਤਲਬ ਇਹ ਵੇ ਕਿ ਤੁਸੀਂ ਮੈਨੂੰ ਨਫਸਿਆਤੀ ਕੇਸ ਸਮਝਦੇ ਹੋ?
10: ਨਹੀਂ ਜੀ, ਨਹੀਂ, ਐਸੀ ਕੋਈ ਗੱਲ ਨਹੀਂ ਸਹਿਮਾ ਜੀ।
9: ਅੱਛਾ, ਕੋਈ ਗੱਲ ਨਹੀਂ। ਸੁਲੇਮਾਨ ਸਾਹਿਬ, ਅਗਲੇ ਈਮੇਲ ਸਾਡੇ ਇੱਕ ਭਰਾ ਆਰਿਫ ਸਲੀਮ ਹੋਰਾਂ ਲਿਖੀ
10: ਜੀ।
9: ਇਹ ਕਹਿੰਦੇ ਨੇ ਕਿ ਮੇਰੀ ਸ਼ਾਦੀ ਨੂੰ 1 ਸਾਲ ਹੋਇਆ। ਸ਼ਾਦੀ ਤੋਂ ਪਹਿਲਾਂ ਮੈਨੂੰ ਟਾਈਫਾਇਡ ਹੋਇਆ ਸੀ। ਬੁਖਾਰ ਹੋਣ ਤੋਂ ਬਾਅਦ ਮੇਰੀ ਸਿਹਤ ਪਹਿਲੇ ਵਰਗੀ ਨਹੀਂ ਰਹੀ, ਹਾਲਾਂਕਿ ਮੈਂ ਖੁਰਾਕ ਵੀ ਬਹੁਤ ਚੰਗੀ ਲਿੱਤੀ, ਪਰ ਜਿਸਮਾਨੀ ਕਮਜ਼ੋਰੀ ਵੱਧ ਗਈ
10: ਜੀ।
9: ਹੁਣ ਅਸਾਬੀ ਕਮਜ਼ੋਰੀ ਇੰਨੀ ਹੈ ਕਿ ਇਹਦੀ ਵਜ੍ਹਾ ਨਾਲ ਮੇਰਾ ਜ਼ਿਹਨ ਹੀ ਸਕੂਨ ਜਿਹੜਾ ਨਾ ਖਰਾਬ ਹੋ ਗਿਆ। ਕੋਈ ਇਹੋ ਜਿਹੀ ਦਵਾਈ ਪਾਰਸਲ ਕਰ ਦਿਓ ਕਿ ਮੇਰੀ ਤਾਕਤ ਵਾਪਸ ਆ ਜਾਵੇ।
10: ਮੇਰੇ ਭਾਈ, ਤੁਸੀਂ ਫਿਕਰ ਨਾ ਕਰੋ, ਅਸਾਬੀ ਕਮਜ਼ੋਰੀ ਦਾ ਪੱਕਾ ਅਤੇ ਮੁਸਤਕਿਲ ਇਲਾਜ ਇਨਸ਼ਾਅੱਲਾ ਸਾਡੀ ਟੀਮ ਵਿੱਚ ਮੌਜੂਦ ਹੈ। ਮੇਰੇ ਭਾਈ, ਤੁਸੀਂ ਕਿਸੇ ਦਿਨ ਦਵਾਖਾਨੇ 'ਤੇ ਤਸ਼ਰੀਫ ਲਿਆਓ ਤਾਂ ਕਿ ਮੈਂ ਤੁਹਾਡੀ ਜਿਸਮਾਨੀ ਹਾਲਤ ਦੇ ਮੁਤਾਬਕ ਹੀ ਕੋਈ ਦਵਾਈ ਲਿਖ ਸਕਾਂ। ਤੁਸੀਂ ਪਰੇਸ਼ਾਨ ਨਹੀਂ ਹੋਣਾ, ਸੋਹਣੇ ਰੱਬ ਦੀ ਮਿਹਰਬਾਨੀ ਨਾਲ ਅਸਾਬੀ ਕਮਜ਼ੋਰੀ ਬਿਲਕੁਲ ਦੂਰ ਹੋ ਜਾਵੇਗੀ ਅਤੇ ਤੁਸੀਂ ਖੁਸ਼ੀਆਂ ਭਰੀ ਜ਼ਿੰਦਗੀ ਗੁਜ਼ਾਰ ਸਕੋਗੇ।
9: ਸੁਲੇਮਾਨ ਸਾਹਿਬ, ਈਮੇਲ ਅਤੇ SMS ਬਾਕੀ ਅਤੇ ਪ੍ਰੋਗਰਾਮ ਦਾ ਵੇਲਾ ਮੁੱਕ ਗਿਆ। ਮੈਂ ਤੁਹਾਡੀ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਸਾਡੇ ਭੈਣ ਭਰਾਵਾਂ ਨੂੰ ਬਹੁਤ ਸੋਹਣੀਆਂ ਗੱਲਾਂ ਦੱਸੀਆਂ, ਬੜੀ ਮਿਹਰਬਾਨੀ।
10: ਸਹਿਮਾ ਜੀ, ਤੁਹਾਡਾ ਅਤੇ ਪ੍ਰੋਗਰਾਮ ਦੀ ਪੂਰੀ ਟੀਮ ਦਾ ਔਰ ਸਾਮੀਨ ਦਾ ਬਹੁਤ ਬਹੁਤ ਸ਼ੁਕਰੀਆ। ਟਾਈਮ ਖਤਮ ਹੋ ਰਿਹਾ, ਹੁਣ ਤੁਸੀਂ ਇਜਾਜ਼ਤ ਦੇਵੋ ਅਤੇ ਰੱਬ ਰਾਖਾ
9: ਜੀ। ਰੱਬ ਰਾਖਾ। ਸੋਹਣੀ ਭੈਣ ਭਰਾ, ਬਿਮਾਰੀਆਂ ਦੇ ਇਲਾਜ ਬਾਰੇ ਪ੍ਰੋਗਰਾਮ ਪੇਸ਼ ਕੀਤਾ ਗਿਆ
8: ਹਰਬਲ ਐਕਸਪਰਟ ਪ੍ਰੋਫੈਸਰ
9: ਸੁਲੇਮਾਨ ਦੇ ਤਿੱਬੀ ਮਸ਼ਵਰੇ। ਇਸ ਪ੍ਰੋਗਰਾਮ ਵਿੱਚ ਦਵਾਖਾਨਾ ਸੁਲੇਮਾਨ ਦੇ ਚੀਫ ਐਗਜ਼ੈਕਟਿਵ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਤੁਹਾਡੀ ਈਮੇਲ ਤੇ SMS ਦੇ ਜਵਾਬ ਦਿੰਦੇ ਨੇ। ਅਗਰ ਖੁਦਾ ਨਾ ਖਾਸਤਾ ਤੁਸੀਂ ਜਾਂ ਤੁਹਾਡਾ ਕੋਈ ਰਿਸ਼ਤੇਦਾਰ ਕਿਸੇ ਵੀ ਬਿਮਾਰੀ 'ਚ ਪਰੇਸ਼ਾਨ ਹੈ ਜਾਂ ਡਾਕਟਰਾਂ ਤੇ ਹਕੀਮਾਂ ਕੋਲੋਂ ਇਲਾਜ ਕਰਵਾ ਕੇ ਮਾਯੂਸ ਹੋ ਗਏ ਨੇ ਤੇ ਫੌਰੀ ਕਾਮਯਾਬ ਇਲਾਜ ਵਾਸਤੇ ਜਾਂ ਈਮੇਲ ਤੇ SMS ਪਾਉਣ ਵਾਸਤੇ ਸਾਡਾ ਪਤਾ ਨੋਟ ਕਰ ਲਓ।
8: ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ, ਬਿਲ ਮੁਕਾਬਿਲ ਮਿਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 0423772716 ਯਾਨੀ 0423772716। ਮੋਬਾਈਲ ਨੰਬਰ ਹੈ 0300414 2608 ਯਾਨੀ 0300414 2608 ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com।
9: ਜੀ ਭੈਣ ਭਰਾ, ਸਦਾ ਖੁਸ਼ ਰਹੋ ਅਤੇ ਸਿਹਤਮੰਦ ਰਹੋ। ਇਸ ਦੁਆ ਦੇ ਨਾਲ ਹੀ ਆਪਣੀ ਭੈਣ ਸਾਇਮਾ ਨੂੰ ਇਜਾਜ਼ਤ ਦਿਓ, ਅਗਲੇ ਪ੍ਰੋਗਰਾਮ ਵਿੱਚ ਫਿਰ ਮੁਲਾਕਾਤ ਹੋਵੇਗੀ। ਉਸ ਵੇਲੇ ਤੱਕ ਰੱਬ ਰੱਖਾ।
5: There's music and then there's magic. One above FM 101.

0: ਵੀ ਅਕਸਰ ਸ਼ੂਗਰ ਹੋ ਜਾਂਦੀ ਹੈ, ਬਾਅਦ ਕਾਤ ਵਾਲਦਿਆਂ ਨੂੰ ਸ਼ੂਗਰ ਹੋਵੇ ਤੇ ਅੱਗੇ ਬੱਚਿਆਂ ਨੂੰ ਵੀ ਹੋ ਜਾਂਦੀ ਹੈ। ਤੇ ਸ਼ੂਗਰ ਜਿਹੜੀ ਐਸੀ ਬਿਮਾਰੀ ਹੈ ਕਿ ਇਹਦੇ ਹੋਮਿਓਪੈਥੀ 'ਚ ਬੜਾ ਅੱਛਾ ਤੇ ਮੁਅੱਤਰ ਇਲਾਜ ਮੌਜੂਦ ਹੈ ਔਰ ਇਹਦੇ ਨਾਲ ਦਵਾਈਆਂ ਦੇ ਨਾਲ ਹਮੇਸ਼ਾ ਹੀ ਕੰਟਰੋਲ ਰਹਿੰਦੀ ਹੈ ਔਰ ਸਾਡੀ 33 ਸਾਲਾ ਪ੍ਰੈਕਟਿਸ ਦੇ ਵਿੱਚ ਹਜ਼ਾਰਾਂ ਹੀ ਲੋਕ ਜਿਹੜੇ ਨੇ ਉਹ ਦਵਾਈ ਖਾ ਰਹੇ ਨੇ ਔਰ ਸ਼ਿਫਾਯਾਬ ਹੋ ਰਹੇ ਨੇ ਔਰ ਇਹਦੇ ਕੋਈ ਦਵਾਈਆਂ ਦੇ ਸਾਈਡ ਇਫੈਕਟ ਕੋਈ ਨਹੀਂ। ਹਾਲਾਂਕਿ ਸ਼ੂਗਰ ਦੀ ਵਜ੍ਹਾ ਨਾਲ ਬਹੁਤ ਸਾਰੀਆਂ ਬਿਮਾਰੀਆਂ ਪੈਦਾ ਹੁੰਦੀਆਂ ਨੇ ਜਿਹਦੇ 'ਚ ਸ਼ੂਗਰ ਜਿਹੜੀ ਇਹ ਮਤਲਬ ਬੰਦੇ ਨੂੰ ਗੈਂਗਰੀਨ ਵੀ ਹੋ ਜਾਂਦੀ ਹੈ, ਪੈਰਾਂ ਦੇ ਉੱਤੇ ਜ਼ਖਮ ਬਣ ਜਾਂਦਾ, ਕਾਲੇ ਹੋ ਜਾਂਦੇ ਨੇ, ਉਸ ਤੋਂ ਬਾਅਦ ਕਾਲ ਕੱਟਣੇ ਵੀ ਪੈ ਜਾਂਦੇ ਨੇ। ਤੇ ਸ਼ੂਗਰ ਵਾਲਿਆਂ ਨੂੰ ਚਾਹੀਦਾ ਕਿ ਪੈਰਾਂ ਨੂੰ ਵੀ ਆਮ ਤੌਰ ਤੇ ਰੋਜ਼ਾਨਾ ਰਾਤ ਨੂੰ ਅੱਛੇ ਸਾਬਣ ਦੇ ਨਾਲ ਸਾਫ਼ ਕਰਕੇ ਤੇ ਵੈਸਲੀਨ ਵਗੈਰਾ ਲਾ ਲੈਣ ਤਾਂ ਕਿ ਨਰਮ ਰਹਿਣ ਪੈਰ, ਤੇ ਪੈਰ ਉਹਨਾਂ ਦੇ ਫਟਣੇ ਨਹੀਂ ਚਾਹੀਦੇ। ਇਸ ਵਾਸਤੇ ਰੋਜ਼ਾਨਾ ਪੈਰਾਂ ਦੀ ਵੀ ਤਿਆਰ ਕਰਨੀ ਚਾਹੀਦੀ ਹੈ। ਗੈਂਗਰੀਨ ਇਸੇ ਚੀਜ਼ ਨੂੰ ਕਹਿੰਦੇ ਹਾਂ ਕਿ ਉਹ ਮਾਸ ਖਰਾਬ ਹੋ ਜਾਂਦਾ, ਕਾਲਾ ਹੋ ਜਾਂਦਾ, ਫਿਰ ਉਹ ਬਾਅਦ ਕੱਟਣੇ ਪੈ ਜਾਂਦਾ। ਦੂਸਰਾ ਸ਼ੂਗਰ ਦੀ ਵਜ੍ਹਾ ਨਾਲ ਸਫੇਦ ਮੋਤੀਆ ਵੀ ਬਹੁਤ ਜ਼ਿਆਦਾ ਹੋ ਜਾਂਦਾ, ਕਾਲਾ ਮੋਤੀਆ ਵੀ ਹੋ ਜਾਂਦਾ ਔਰ ਇਹਦੇ ਵਾਸਤੇ ਵੀ ਬੜੀਆਂ ਅੱਛੀਆਂ ਦਵਾਈਆਂ ਮੌਜੂਦ ਨੇ। ਸਨੇਰੀ ਆਈ ਡਰਾਪ ਹੁੰਦੇ ਨੇ, ਉਹ ਪਾਣੇ ਹੁੰਦੇ ਨੇ, ਉਹਦੇ ਨਾਲ ਸਫੇਦ ਮੋਤੀਆ ਵੀ ਠੀਕ ਹੋ ਜਾਂਦਾ ਹੈ, ਕਾਲਾ ਮੋਤੀਆ ਦੇ ਵੀ ਉਹਦਾ ਬੜਾ ਅੱਛਾ ਅਸਰ ਹੈ। ਉਸ ਤੋਂ ਬਾਅਦ ਜੋੜਾਂ ਦੀਆਂ ਦਰਦਾਂ ਸ਼ੂਗਰ ਵਾਲਿਆਂ ਨੂੰ ਰਹਿਣ ਲੱਗ ਪੈਂਦੀਆਂ ਨੇ, ਗੁਰਦੇ ਖਰਾਬ ਹੋਣਾ ਸ਼ੁਰੂ ਹੋ ਜਾਂਦੇ ਨੇ, ਗੁਰਦਿਆਂ ਦੇ ਮਤਲਬ ਸੋਜਿਸ਼ ਵੀ ਹੋ ਜਾਂਦੀ ਹੈ, ਸ਼ੂਗਰ ਦੀ ਵਜ੍ਹਾ ਨਾਲ ਫਾਲਜ ਵੀ ਹੋਣ ਦਾ ਬਹੁਤ ਜ਼ਿਆਦਾ ਖਤਰਾ ਹੋ ਜਾਂਦਾ ਤੇ ਕਈ ਲੋਕਾਂ ਨੂੰ ਫਾਲਜ ਹੋ ਵੀ ਜਾਂਦਾ ਹੈ, ਕਿਉਂਕਿ ਸ਼ੂਗਰ ਦੀ ਵਜ੍ਹਾ ਨਾਲ ਵੇਨ ਵਗੈਰਾ ਜਿਹੜੀਆਂ ਨਾਲੀਆਂ ਹੁੰਦੀਆਂ ਉਹਨਾਂ 'ਚ ਚਰਬੀ ਕੋਲੈਸਟ੍ਰੋਲ ਆਸਤਾ ਆਸਤਾ ਜਮ੍ਹਾਂ ਹੋ ਜਾਂਦਾ, ਉਹ ਸਖਤ ਹੋ ਜਾਂਦੀਆਂ ਨੇ ਤੇ ਇਹ ਸਾਰੇ ਮਸਲਿਆਂ ਦਾ। ਉਸ ਤੋਂ ਇਲਾਵਾ ਮੈਦਾ ਜਿਹੜਾ ਹੈ, ਮੈਦੇ ਜਲਨ ਵਗੈਰਾ ਰਹਿਣਾ, ਜਲਨ ਅਲਸਰ ਬਣ ਜਾਣਾ, ਇਹ ਸ਼ੂਗਰ ਵਾਲਿਆਂ ਨੂੰ ਵੀ ਅਕਸਰ ਇਹ ਮਸਲੇ ਹੋ ਜਾਂਦੇ ਨੇ। ਇਸ ਤੋਂ ਇਲਾਵਾ ਹੋਰ ਵੀ ਬੜੀਆਂ ਅੱਛੀਆਂ ਬਿਮਾਰੀਆਂ ਦਾ ਇਲਾਜ ਮੌਜੂਦ ਹੈ, ਜਿਹਦੇ 'ਚ ਹਾਫਜ਼ਾ ਦੀ ਕਮਜ਼ੋਰੀ ਹੋ ਜਾਂਦੀ ਹੈ, ਯਾਦਦਾਸ਼ਤ ਕਮਜ਼ੋਰ ਹੋ ਜਾਂਦੀ ਹੈ, ਤੇ ਕੁਝ ਲੋਕਾਂ ਨੂੰ ਜਿਹੜਾ ਹੈ ਉਹ ਚਾਹੀਦਾ, ਕਮ ਅਜ਼ ਕਮ ਹਰ ਬੰਦੇ ਨੂੰ ਪੈਦਲ ਚੜਨਾ ਚਾਹੀਦਾ, ਜਿਹਦੇ 20 ਮਿੰਟ ਪੈਦਲ ਚੱਲਣਾ ਬਹੁਤ ਜ਼ਰੂਰੀ ਹੈ।
1: ਜੀ ਸਾਮਾਨ ਤੁਸੀਂ ਤਫਸੀਲ ਨਾਲ ਡਾਕਟਰ ਸਾਹਿਬ ਕੋਲੋਂ ਸੁਣਿਆ ਹੈ ਕਿ ਸ਼ੂਗਰ ਦੀ ਵਜ੍ਹਾ ਤੋਂ ਤੇ ਇਸ ਤੋਂ ਇਲਾਵਾ ਵੀ ਜਿਹੜੀ ਮਸਲੇ ਹੁੰਦੇ ਨੇ, ਬਿਮਾਰੀਆਂ ਹੁੰਦੀਆਂ ਉਹਦੇ ਹੋਮਿਓਪੈਥਿਕ ਦੇ ਵਿੱਚ ਇਹਦਾ ਕਾਫੀ ਅੱਛਾ ਤੇ ਮੁਅੱਤਰ ਇਲਾਜ ਮੌਜੂਦ ਹੈ। ਜੀ ਸਾਮਾਨ ਤੁਸੀਂ ਡਾਕਟਰ ਸਾਹਿਬ ਦਾ ਫੋਨ ਨੰਬਰ ਇੱਕ ਵਾਰੀ ਫੇਰ ਨੋਟ ਕਰ ਲਵੋ, 0300-44-4-3-8-6-0 ਯਾਨੀ 0300-44-13-860। ਜੀ ਡਾਕਟਰ ਸਾਹਿਬ ਨਾਲ ਮਜ਼ੀਦ ਸਵਾਲ ਕਰਨੇ ਆ ਜਿਹੜੇ ਮੈਸੇਜ ਸਾਨੂੰ ਲੋਕਾਂ ਨੇ ਕੀਤੇ ਨੇ ਤੇ ਉਹਨਾਂ ਕੋਲੋਂ ਜਵਾਬ ਲੈਣੇ ਆ। ਜੀ ਡਾਕਟਰ ਸਾਹਿਬ, ਇਹ ਮੈਸੇਜ ਸਾਨੂੰ ਕੀਤਾ ਹੈ ਇਮਤਿਆਜ਼ ਸਾਹਿਬ ਨੇ, ਇਹ ਕਹਿੰਦੇ ਨੇ ਕਿ ਮੇਰਾ ਮੈਦਾ ਅਕਸਰ ਖਰਾਬ ਰਹਿੰਦਾ ਹੈ, ਮੈਦੇ ਦੇ ਵਿੱਚ ਜਲਨ ਰਹਿੰਦੀ ਹੈ ਔਰ ਫਾਰਾ ਹੋ ਜਾਂਦਾ ਹੈ, ਇਹਨਾਂ ਕਿ ਇਹਦਾ ਮੈਨੂੰ ਕੋਈ ਇਲਾਜ ਦੱਸੋ।
0: ਮੈਦੇ ਵਾਸਤੇ ਬੜਾ ਅੱਛਾ ਤੇ ਮੌਸਰ ਇਲਾਜ ਮੌਜੂਦ ਹੈ, ਇਹਦੇ ਵਾਸਤੇ ਦਵਾਈ ਹੈ ਜੀ ਕਾਰਬੋਵਿਜਤੀ, 5 ਕਤਰੇ ਸੁਬਹ ਦੁਪਹਿਰ ਸ਼ਾਮ ਪੀਣੇ ਨੇ ਤੁਸੀਂ, ਤੇ ਇਹ ਵੀ ਇਹਦਾ ਇਸ ਚੀਜ਼ ਦਾ ਵੀ ਤੁਸੀਂ ਖਿਆਲ ਰੱਖੋ, ਗਰਮ ਪਾਣੀ ਇਸਤੇਮਾਲ ਕਰਿਆ ਕਰੋ।
1: ਜੀ ਡਾਕਟਰ ਸਾਹਿਬ, ਅਗਲਾ ਮੈਸੇਜ ਸਾਨੂੰ ਕੀਤਾ ਹੈ ਵਾਸਫ ਸਾਹਿਬ ਨੇ, ਇਹ ਕਹਿੰਦੇ ਨੇ ਕਿ ਮੇਰੇ ਸੱਜੇ ਗੁਰਦੇ ਦੇ ਵਿੱਚ ਪੱਥਰੀਆਂ ਸੀ, ਇਹਨਾਂ ਨਾਲ ਡਾਕਟਰ ਸਾਹਿਬ ਨੇ ਆਪਰੇਸ਼ਨ ਦਾ ਕਿਹਾ ਲੇਕਿਨ ਆਪਰੇਸ਼ਨ ਨਹੀਂ ਕਰਵਾਉਣਾ ਚਾਹੁੰਦੇ ਸੀ, ਇਹਨਾਂ ਨੇ ਤੁਹਾਡੇ ਕੋਲੋਂ ਦਵਾਈ ਖਾਧੀ ਹੈ, ਕਹਿੰਦੇ ਨੇ ਕਿ ਮੈਨੂੰ ਗੁਰਦਿਆਂ ਦੀ ਦਰਦ ਦਾ ਵੀ ਹੁਣ ਆਰਾਮ ਹੈ ਤੇ ਪਹਿਲੇ ਨਾਲੋਂ ਜਿਹੜਾ ਪੱਥਰੀ ਵਾਲਾ ਮਸਲਾ ਸੀ ਉਹ ਵੀ ਬਿਹਤਰ ਹੋ ਰਿਹਾ, ਯਾਨੀ ਦਵਾਈ ਦੇ ਨਾਲ ਪੱਥਰੀ ਨਿਕਲ ਰਹੀ ਹੈ, ਟੁੱਟ ਕੇ ਨਿਕਲ ਰਹੀ ਹੈ। ਇਹਨਾਂ ਨੇ ਕਿ ਮਜ਼ੀਦ ਡਾਕਟਰ ਸਾਹਿਬ ਤੁਸੀਂ ਮੈਨੂੰ ਦਵਾਈ ਅਰਸਾਲ ਕਰ ਦਿਓ।
0: ਹਾਂਜੀ, ਦਵਾਈ ਤੁਹਾਨੂੰ ਭੇਜ ਰਹੇ, ਸਾਨੂੰ ਬਹੁਤ ਖੁਸ਼ੀ ਹੈ ਕਿ ਤੁਹਾਡੇ ਗੁਰਦੇ ਦੀ ਪੱਥਰੀ ਨਿਕਲਣਾ ਸ਼ੁਰੂ ਹੋ ਗਈ ਹੈ ਔਰ ਤੁਹਾਡੀ ਦਰਦ ਵੀ ਗੁਰਦੇ ਦੀ ਠੀਕ ਹੋ ਗਈ ਹੈ, ਪੱਥਰੀ ਦੀ ਵਜ੍ਹਾ ਨਾਲ ਜਿਹੜੀ ਹੋ ਰਹੀ ਸੀ। ਕੋਸ਼ਿਸ਼ ਇਹ ਕਰੋ ਕਿ ਪਾਣੀ ਸਾਫ਼ ਸੁਥਰਾ ਉਬਾਲ ਕੇ ਇਸਤੇਮਾਲ ਕਰੋ, ਵੱਡੇ ਪੱਤੀਆਂ ਵਾਲੀਆਂ ਸਬਜ਼ੀਆਂ ਜ਼ਰਾ ਤੁਸੀਂ ਪਰਹੇਜ਼ ਰੱਖੋ ਜਿਹਦੇ ਸ਼ਾਮਿਲ ਨੇ ਮਤਲਬ ਪਾਲਕ, ਸਾਗ, ਟਮਾਟਰਾਂ ਦੀਆਂ ਚੀਜ਼ਾਂ ਜ਼ਰਾ ਘੱਟ ਇਸਤੇਮਾਲ ਕਰੋ। ਤੁਹਾਡੀ ਦਵਾਈ ਹੈ ਜੀ ਲਾਈਕੋਪੋਡੀਅਮ 200 5 ਕਤਰੇ ਸੁਬਹ ਸ਼ਾਮ ਤੁਸੀਂ ਪੀਣੇ ਨੇ, ਇਹ ਸੱਜੇ ਗੁਰਦੇ ਦੀ ਪੱਥਰੀ ਦੀ ਬੜੀ ਅੱਛੀ ਤੇ ਮੌਸਰ ਦਵਾਈ ਮੌਜੂਦ ਹੈ ਤੇ ਇਹ ਤੁਸੀਂ ਮਜ਼ੀਦ ਅਜੇ 1 ਮਹੀਨਾ ਇਸਤੇਮਾਲ ਕਰੋ, ਇਨਸ਼ਾਅੱਲਾ ਜਿਹੜੀ ਪੱਥਰੀ ਥੋੜੀ ਬਹੁਤ ਰਹਿ ਗਈ ਉਹ ਵੀ ਨਿਕਲ ਜਾਏਗੀ।
1: ਜੀ ਡਾਕਟਰ ਸਾਹਿਬ, ਅਗਲਾ ਮੈਸੇਜ ਸਾਨੂੰ ਸੁਗੀਰ ਸਾਹਿਬ ਨੇ ਕੀਤਾ ਹੈ ਸ਼ੇਖੂਪੁਰਾ ਤੋਂ, ਇਹ ਲਿਖਦੇ ਨੇ ਕਿ ਮੈਨੂੰ ਅੰਧਰਾਤੇ ਦਾ ਮਸਲਾ ਹੈ
0: ਜੀ,
1: ਇਹਨਾਂ ਨੂੰ ਨਜ਼ਰ ਨਹੀਂ ਆਉਂਦਾ, ਇਸ ਤੋਂ ਇਲਾਵਾ ਇਹਨਾਂ ਦੀ ਨਜ਼ਰ ਦਿਨ ਬ ਦਿਨ ਕਮਜ਼ੋਰ ਹੋਈ ਜਾ ਰਹੀ ਹੈ। ਇਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ ਮੈਂ ਤੁਹਾਡੇ ਕੋਲ ਦਵਾਈ ਖਾ ਰਿਹਾ, ਮੈਨੂੰ ਇਸ ਦਵਾਈ ਨਾਲ ਕਾਫੀ ਆਰਾਮ ਹੈ, ਮਜ਼ੀਦ ਤੁਸੀਂ ਮੈਨੂੰ ਦਵਾਈ ਅਰਸਾਲ ਕਰ ਦਿਓ, ਇਹਦੇ ਨਾਲ ਤੁਸੀਂ ਮੈਨੂੰ ਇਹ ਵੀ ਲਿਖ ਦਿਓ, ਦੱਸ ਦਿਓ ਕਿ ਮੈਂ ਕਿੰਨਾ ਅਰਸਾ ਦਵਾਈ ਇਸਤੇਮਾਲ ਕਰਨੀ ਹੈ।
0: ਹਾਂਜੀ, ਅੰਧਰਾਤੇ ਵਾਸਤੇ ਤੁਹਾਨੂੰ ਮਜ਼ੀਦ 3-4 ਮਹੀਨੇ ਦਵਾਈ ਇਸਤੇਮਾਲ ਕਰਨੀ ਪਏਗੀ, ਕੱਟੇ ਮਿੱਟੀ ਤੋਂ ਤੁਸੀਂ ਅੱਖਾਂ ਨੂੰ ਬਚਾਉਣਾ ਹੈ ਤੇ ਇਹ ਅੰਧਰਾਤਾ ਜਿਹੜਾ ਤੁਹਾਨੂੰ ਹੈ ਆਮ ਤੌਰ ਤੇ ਮਰੂਸੀ ਬਿਮਾਰੀਆਂ ਚ ਵੀ ਆਉਂਦਾ ਹੈ, ਵਾਲਦਿਆਂ ਨੂੰ ਅਗਰ ਹੋਵੇ ਆਪਸ ਕਜ਼ਨ ਮੈਜ਼ਰ ਮੈਰਿਜ ਸ਼ਾਦੀ ਆਪਸ ਰਿਸ਼ਤੇਦਾਰਾਂ ਚ ਹੋਈਏ ਤੇ ਔਲਾਦ ਨੂੰ ਇਹ ਅੰਧਰਾਤਾ ਹੋਣ ਦਾ ਮਸਲਾ ਹੁੰਦਾ ਹੈ। ਤੇ ਬਹਰਾਲ ਇਹਦੀ ਦਵਾਈ ਤੁਹਾਨੂੰ ਅਸੀਂ ਡਾਕ ਦੇ ਜ਼ਰੀਏ ਭੇਜ ਰਹੇ ਹਾਂ, ਤੁਹਾਡੀ ਦਵਾਈ ਹੈ ਜੀ ਲਾਈਕੋ 30, ਇਹ 5 ਕਤਰੇ ਸੁਬਹ ਦੁਪਹਿਰ ਸ਼ਾਮ ਤੁਸੀਂ ਪੀਣੇ ਨੇ, ਇਨਸ਼ਾਅੱਲਾ ਇਹਦੇ ਨਾਲ ਆਸਾ ਆਸਾ ਤੁਹਾਡਾ ਅੰਧਰਾਤਾ ਮਜ਼ੀਦ ਠੀਕ ਹੋ ਜਾਏਗਾ, ਦਵਾਈ ਤੁਹਾਨੂੰ ਮਜ਼ੀਦ ਅਜੇ 2-3 ਮਹੀਨੇ ਇਸਤੇਮਾਲ ਕਰਨੀ ਪਏਗੀ।
1: ਜੀ ਡਾਕਟਰ ਸਾਹਿਬ, ਅਗਲਾ ਮੈਸੇਜ ਸਾਨੂੰ ਕੀਤਾ ਜੇ ਦਾਊ ਸਾਹਿਬ ਨੇ ਹਫਜ਼ਾਬਾਦ ਤੋਂ, ਇਹ ਲਿਖਦੇ ਨੇ ਕਿ ਮੇਰੇ ਮੋਹਰਿਆਂ ਦਾ ਮਸਲਾ ਸੀ, ਡਾਕਟਰਾਂ ਨੇ ਆਪਰੇਸ਼ਨ ਦਾ ਵੀ ਕਹਿ ਦਿੱਤਾ ਸੀ, ਇਹਨਾਂ ਨੇ ਕਿਹਾ ਕਿ ਮੇਰੀ ਸੱਜੀ ਲੱਤ ਸੁੰਨ ਹੁੰਦੀ ਸੀ, ਇਸ ਤੋਂ ਇਲਾਵਾ ਕਮਰ ਦੀ ਹੱਡੀ ਵਿੱਚ ਵੀ ਯਾਨੀ ਸੁਨਸਨਾਹਟ ਹੁੰਦੀ ਸੀ, ਥਕਾਵਟ ਹੋ ਜਾਂਦੀ ਸੀ. ਇਹਨਾਂ ਨੇ ਕਿਹਾ ਹੈ ਕਿ ਮੈਂ ਤੁਹਾਡੇ ਕੋਲੋਂ ਦਵਾਈ ਖਾਧੀ ਹੈ, ਅੱਲਾਹ ਦਾ ਸ਼ੁਕਰ ਹੈ ਕਿ ਮੇਰੀ ਇਹ ਮਸਲੇ ਠੀਕ ਹੋ ਗਏ ਨੇ, ਯਾਨੀ ਕਮਰ ਦਰਦ ਵੀ ਠੀਕ ਹੈ. ਇਹਨਾਂ ਨੇ ਮਜ਼ੀਦ ਕਿਹਾ ਹੈ ਕਿ ਮੈਨੂੰ ਦਵਾਈ ਤੁਸੀਂ ਹਫਜ਼ਾਬਾਦ ਅਰਸਾਲ ਕਰ ਦਿਓ, ਕਲੀਨਿਕ ਤੇ ਮੈਂ ਨਹੀਂ ਆ ਸਕਾਂਗਾ.
0: ਹਾਂਜੀ, ਮੋਹਰਿਆਂ ਦਾ ਮਸਲਾ ਹੋਵੇ ਜਾਂ ਗੋਡਿਆਂ ਦੇ ਵਿੱਚ ਗੈਪ ਆ ਜਾਏ ਜਾਂ ਡਾਕਟਰਾਂ ਨੇ ਆਪਰੇਸ਼ਨ ਦਾ ਵੀ ਕਿਹਾ ਹੋਵੇ, ਤੇ ਅੱਲਾਹ ਤਾਲਾ ਦੇ ਫਜ਼ਲ ਨਾਲ ਇਹਨਾਂ ਦਵਾਈਆਂ ਦੇ ਨਾਲ ਇਹ ਠੀਕ ਹੋ ਜਾਂਦੇ ਨੇ ਮਸਲੇ. ਤੁਹਾਨੂੰ ਵੀ ਕਾਫੀ ਮਸਲੇ ਸਨ, ਜੋੜਾਂ ਦੀਆਂ ਦਰਦਾਂ ਸਨ, ਨਾਲ ਮੋਹਰਿਆਂ ਦਾ ਮਸਲਾ ਸੀ, ਗੋਡਿਆਂ ਦਾ ਵੀ ਮਸਲਾ ਸੀ, ਤੇ ਕਾਫੀ ਤੁਸੀਂ ਪਹਿਲੇ ਅੰਗਰੇਜ਼ੀ ਦਵਾਈਆਂ ਖਾ ਕੇ ਸਾਡੇ ਕੋਲ ਆਏ ਸੋ, ਅੱਲਾਹ ਤਾਲਾ ਨੇ ਤੁਹਾਨੂੰ ਸ਼ਫਾ ਦਿੱਤੀ ਹੈ. ਤੁਹਾਡੀ ਦਵਾਈ ਹੈ ਜੀ ਕੈਲਸ਼ੀਅਮ ਫਾਸਫੋਰਿਕ ਅਮਗਲਕੇਰੀਆ ਫਾਸ 6X, ਇਹ ਤੁਸੀਂ 4-4 ਗੋਲੀਆਂ ਸੁਬਹ ਦੁਪਹਿਰ ਸ਼ਾਮ ਤੁਸੀਂ ਅਜੇ ਇਸਤੇਮਾਲ ਕਰਨੀਆਂ ਨੇ, ਔਰ ਅੱਲਾਹ ਤਾਲਾ ਦੇ ਫਜ਼ਲ ਨਾਲ ਤੁਸੀਂ ਕਾਫੀ ਹੱਦ ਤੱਕ ਠੀਕ ਹੋ ਚੁੱਕੇ ਹੋ, ਲੇਕਿਨ ਅਜੇ ਦਵਾਈ ਤੁਹਾਨੂੰ ਮਜ਼ੀਦ 1-2 ਮਹੀਨਾ ਹੋਰ ਇਸਤੇਮਾਲ ਕਰਨੀ ਪਏਗੀ, ਤੇ ਕੋਸ਼ਿਸ਼ ਕਰੋ ਕਿ ਤੁਸੀਂ ਪੈਦਲ ਵਾਕ ਕਰਿਆ ਕਰੋ ਨਾਲ.
1: ਜੀ ਸਾਹਿਬ, ਡਾਕਟਰ ਸਾਹਿਬ ਦਾ ਫੋਨ ਨੰਬਰ ਇੱਕ ਵਾਰੀ ਫਿਰ ਨੋਟ ਕਰ ਲਵੋ, 0300441380, 0300441380. ਜੀ ਡਾਕਟਰ ਸਾਹਿਬ, ਅਗਲਾ ਮੈਸੇਜ ਮੈਂ ਪੜ ਰਹੀ ਹਾਂ. ਮਿਸਾਲ ਖਾਨ ਸਾਹਿਬ ਹੈਗੇ ਨੇ, ਇਹਨਾਂ ਨੇ ਮੈਸੇਜ ਸਾਨੂੰ ਕੀਤਾ ਹੈ. ਇਹ ਲਿਖਦੇ ਨੇ ਕਿ ਮੇਰੇ ਗੁਰਦੇ ਸੁਕੜ ਗਏ ਸਨ, ਇਹਨਾਂ ਤੁਹਾਡੇ ਕੋਲੋਂ ਇਹਦੇ ਮਸਲੇ ਵਾਸਤੇ ਆਪਣੇ ਦਵਾਈ ਖਾਧੀ ਹੈ. ਇਹ ਕਹਿੰਦੇ ਨੇ ਕਿ ਮੈਨੂੰ ਹੁਣ ਕਾਫੀ ਆਰਾਮ ਹੈ, ਮੇਰੇ ਗੁਰਦੇ ਬਿਹਤਰ ਕੰਮ ਕਰ ਰਹੇ ਨੇ. ਇਹਨਾਂ ਨੇ ਕਿਹਾ ਹੈ ਕਿ ਡਾਕਟਰ ਸਾਹਿਬ ਮਜ਼ੀਦ ਤੁਸੀਂ ਮੈਨੂੰ ਦਵਾਈ ਅਰਸਾਲ ਕਰ ਦਿਓ, ਔਰ ਅਗਰ ਕੋਈ ਟੈਸਟ ਕਰਵਾਉਣਾ ਹੋਏ ਤਾਂ ਉਹਦੇ ਬਾਰੇ 'ਚ ਵੀ ਦੱਸ ਦਿਓ.
0: ਹਾਂਜੀ, ਤੁਹਾਡੇ ਗੁਰਦੇ ਜਿਹੜੇ ਨੇ ਇਹ ਅਸਲ 'ਚ ਬਲੱਡ ਪ੍ਰੈਸ਼ਰ ਤੁਹਾਡਾ ਜ਼ਿਆਦਾ ਹੋਇਆ ਸੀ, ਉਹਦੀ ਵਜ੍ਹਾ ਨਾਲ ਖਰਾਬ ਹੋਣਾ ਸ਼ੁਰੂ ਹੋ ਗਏ ਸੀ, ਔਰ ਡਾਕਟਰ ਨੇ ਤੇ ਤੁਹਾਨੂੰ ਡਾਇਲਿਸਿਸ ਦਾ ਕਿਹਾ ਸੀ, ਲੇਕਿਨ ਅੱਲਾਹ ਤਾਲਾ ਦੇ ਫਜ਼ਲ ਨਾਲ ਸਾਡੀ ਦਵਾਈ ਦੇ ਨਾਲ ਜਰਮਨ ਦਵਾਈਆਂ ਤੁਹਾਨੂੰ ਅੱਛੀਆਂ ਦਿੱਤੀਆਂ ਸੀ, ਉਹਦੇ ਨਾਲ ਤੁਹਾਨੂੰ ਅੱਲਾਹ ਤਾਲਾ ਨੇ ਸ਼ਫਾ ਦਿੱਤੀ ਹੈ. ਹੁਣ ਤੁਹਾਡੇ ਗੁਰਦੇ ਵੀ ਕੰਮ ਕਰਨਾ ਸ਼ੁਰੂ ਕਰ ਦਿੱਤੇ ਨੇ. ਤੁਹਾਡੀ ਦਵਾਈ ਸੀ ਜੀ ਪਲੰਬਾ ਮਟੈਲਿਕ 29, ਇਹ 5 ਕਤਰੇ ਸੁਬਹ ਦੁਪਹਿਰ ਸ਼ਾਮ ਤੁਸੀਂ ਪੀਣੇ ਸੀ, ਤੇ ਨਾਲ ਤੁਹਾਡੀ ਦੂਸਰੀ ਦਵਾਈ ਸੀ ਜੀ ਐਲ ਸੀਰਮ 30. ਇਹ ਦੋਨੋਂ ਦਵਾਈਆਂ ਅਸੀਂ ਤੁਹਾਨੂੰ ਡਾਕ ਦੇ ਜ਼ਰੀਏ ਅਰਸਾਲ ਕਰ ਰਹੇ ਹਾਂ, ਤੇ ਅਜੇ ਫਿਲਹਾਲ ਪਾਣੀ ਤੁਸੀਂ ਲਿਕੁਇਡ ਚੀਜ਼ਾਂ ਜ਼ਿਆਦਾ ਇਸਤੇਮਾਲ ਨਾ ਕਰੋ, ਤੇ ਅੱਲਾਹ ਤਾਲਾ ਤੁਹਾਨੂੰ ਸ਼ਫਾ ਦੇ ਰਿਹਾ, ਕਾਫੀ ਹੱਦ ਤੱਕ ਬਿਹਤਰ ਹੋ ਚੁੱਕੇ ਹੋ ਤੁਸੀਂ, ਲੇਕਿਨ ਮਜ਼ੀਦ ਅਜੇ ਤੁਸੀਂ 1 ਮਹੀਨਾ ਦਵਾਈ ਹੋਰ ਖਾਓ.
1: ਜੀ ਡਾਕਟਰ ਸਾਹਿਬ, ਅਗਲਾ ਮੈਸੇਜ ਸਾਨੂੰ ਕੀਤਾ ਹੈ ਅਕਰਮ ਸਾਹਿਬ ਨੇ ਸਾਹੀਵਾਲ ਤੋਂ. ਇਹ ਲਿਖਦੇ ਨੇ ਕਿ ਮੇਰੇ ਦਿਲ ਦੀਆਂ ਸ਼ਰਿਆਨਾ ਬੰਦ ਨੇ. ਇਸ ਤੋਂ ਇਲਾਵਾ ਇਹ ਕਹਿੰਦੇ ਨੇ ਕਿ ਦਿਲ ਦੀ ਧੜਕਣ ਵੀ ਤੇਜ਼ ਹੋ ਜਾਂਦੀ ਹੈ, ਯਾਨੀ ਚੱਲ ਫਿਰਨ ਚ ਉਹਨਾਂ ਨੂੰ ਮਸਲਾ ਹੁੰਦਾ ਹੈ, ਥੋੜਾ ਸਾਰਾ ਚੱਲਣ ਤੇ ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਹੈ. ਇਹਨਾਂ ਨੇ ਕਿਹਾ ਕਿ ਹੋਮਿਓਪੈਥਿਕ ਦੇ ਵਿੱਚ ਅਗਰ ਇਹਦਾ ਕੋਈ ਇਲਾਜ ਹੈ ਤੇ ਮੈਨੂੰ ਦੱਸ ਦਿਓ.
0: ਜੀ ਬਿਲਕੁਲ, ਦਿਲ ਦੀਆਂ ਸ਼ਰਿਆਨਾ ਬੰਦ ਹੋ ਜਾਣਗੀਆਂ, ਦਿਲ ਦਾ ਵਾਲ ਬੰਦ ਹੋ ਜਾਣ ਜਾਂ ਚਰਬੀ ਜਮ੍ਹਾਂ ਹੋ ਜਾਏ ਦਿਲ ਦੀਆਂ ਵੇਨ ਚ ਨਾਲੀਆਂ ਦੇ ਵਿੱਚ, ਉਹਦੀ ਵਜ੍ਹਾ ਨਾਲ ਹੀ ਬੰਦੇ ਨੂੰ ਸਾਹ ਚੜਨਾ ਸ਼ੁਰੂ ਹੋ ਜਾਂਦਾ ਹੈ, 2 ਕਦਮ ਚੱਲੋ ਤੇ ਦਿਮਾਗ ਨੂੰ ਦਰਦ ਹੋ ਜਾਂਦੀ ਹੈ, ਜਾਂ ਨੂੰ ਜਿਹੜਾ ਠੋਡੀ ਦੇ ਥੱਲੇ ਹਿੱਸਾ ਹੈ ਮੂੰਹ ਦਾ ਉੱਥੇ ਵੀ ਦਰਦ ਸ਼ੁਰੂ ਹੋ ਜਾਂਦੀ ਹੈ, ਤੇ ਅੱਲਾਹ ਤਾਲਾ ਤੁਹਾਨੂੰ ਸ਼ਫਾ ਦੇਗਾ ਇਨਸ਼ਾਅੱਲਾ. ਇਹਦਾ ਬੜਾ ਅੱਛਾ ਤੇ ਮੌਸਰ ਇਲਾਜ ਮੌਜੂਦ ਹੈ. ਤੁਹਾਡੀ ਦਵਾਈ ਹੈ ਜੀ ਡਾਇਆਕਾਰਡ 30, ਇਹ ਤੁਸੀਂ ਡਾਇਆਕਾਰਡ ਇਸਤੇਮਾਲ ਕਰਨੇ ਨੇ 10 ਕਤਰੇ ਦਿਨ ਚ 3 ਦਫਾ. ਇਸ ਤੋਂ ਇਲਾਵਾ ਤੁਸੀਂ ਅਜਵਾ ਖਜੂਰ ਦੇ ਗੁਟਲੀ ਸਮੇਤ ਪੇਸਟ ਬਣਾ ਕੇ ਉਹ ਵੀ ਤੁਸੀਂ ਸ਼ੁਰੂ ਕਰੋ, ਕਿਉਂਕਿ ਹਜ਼ੂਰ ਪਾਕ ਸੱਲਲਲਾਹੁ ਅਲੈਹਿ ਵਸੱਲਮ ਦਾ ਇਹ ਫਰਮਾਨ ਹੈ ਕਿ ਅਜਵਾ ਖਜੂਰ ਗੁਟਲੀ ਸਮੇਤ ਖਾਣ ਨਾਲ ਦਿਲ ਦੀਆਂ ਬਿਮਾਰੀਆਂ ਠੀਕ ਹੋ ਜਾਂਦੀਆਂ ਨੇ, ਤੇ ਤੁਸੀਂ ਉਹ ਵੀ ਤੁਸੀਂ ਇਲਾਜ ਸ਼ੁਰੂ ਕਰੋ, ਬਾਜ਼ਾਰੋਂ ਲੈ ਕੇ ਅਜਵਾ ਖਜੂਰ ਦੇ ਆਪੇ ਪੇਸਟ ਬਣਾ ਲਓ ਤੇ ਉਹਦਾ ਸੁਬਹਾ ਸ਼ਾਮ 1 ਚਮਚ ਸੁਬਹਾ ਸ਼ਾਮ ਇਸਤੇਮਾਲ ਕਰੋ.
1: ਜੀ ਡਾਕਟਰ ਸਾਹਿਬ, ਅਗਲਾ ਮੈਸੇਜ ਸਾਨੂੰ ਸਕੀਨਾ ਨੇ ਕੀਤਾ ਗ੍ਰੀਨ ਟਾਊਨ ਲਾਹੌਰ ਤੋਂ. ਲਿਖਦੀਆਂ ਨੇ ਕਿ ਮੈਨੂੰ ਕਮਰ ਚ ਦਰਦ ਰਹਿੰਦੀ
0: ਜੀ,
1: ਔਰ ਅਕਸਰ ਲੱਤਾਂ ਚ ਵੀ ਦਰਦ ਹੁੰਦੀ ਹੈ, ਯਾਨੀ ਇਹਨਾਂ ਦੇ ਗੋਡਿਆਂ ਦੇ ਵਿੱਚ ਵੀ ਗੈਪ ਹੈ ਹੱਡੀ ਚ. ਇਹਨਾਂ ਨੇ ਕਿਹਾ ਕਿ ਮੈਨੂੰ ਇਹਦੇ ਬਹੁਤ ਤਕਲੀਫ ਰਹਿੰਦੀ ਹੈ, ਤੇ 2-3 ਮਹੀਨੇ ਤੋਂ ਮੈਂ ਤੁਹਾਡੇ ਕੋਲੋਂ ਦਵਾਈ ਖਾ ਰਹੀ ਹਾਂ. ਅੱਲਾਹ ਦਾ ਸ਼ੁਕਰ ਹੈ ਕਿ ਮੈਨੂੰ ਇਹ ਦਰਦ ਦਾ ਕਾਫੀ ਆਰਾਮ ਹੈ. ਇਹਨਾਂ ਨੇ ਮਜ਼ੀਦ ਦਵਾਈ ਅਰਸਾਲ ਕਰਨ ਵੱਲੋਂ ਲਿਖਿਆ.
0: ਹਾਂਜੀ, ਇਹਨਾਂ ਗੋਡਿਆਂ ਚ ਗੈਪ ਆ ਗਿਆ ਸੀ, ਉਹਦੀ ਵਜ੍ਹਾ ਨਾਲ ਇਹਨਾਂ ਦੇ ਕਾਫੀ ਗੋਡਿਆਂ ਦਰਦ ਰਹਿੰਦੀ ਸੀ, ਹੱਡੀਆਂ ਦੇ ਵਿੱਚ ਗੈਪ ਹੈ, ਹੱਡੀਆਂ ਕਮਜ਼ੋਰ ਹੋ ਗਈਆਂ ਨੇ, ਤੇ ਤੁਸੀਂ ਜਿਹੜਾ ਨਾ ਤੁਹਾਡੀ ਕੈਲਸ਼ੀਅਮ ਦੀਆਂ ਦਵਾਈਆਂ ਨੇ ਕਲਕੇਰੀਆ ਫਾਸ 6X ਤੇ ਕਲਕੇਰੀਆ ਫਲੋਰ 6X, ਇਹ ਤੁਸੀਂ ਦੋਨੋਂ ਦਵਾਈਆਂ 4-4 ਗੋਲੀਆਂ ਦਿਨ 'ਚ 4 ਦਫਾ ਤੁਸੀਂ ਇਸਤੇਮਾਲ ਕਰਨੀਆਂ ਨੇ. ਇਹ ਦਵਾਈ ਤੁਹਾਨੂੰ ਅਸੀਂ ਭੇਜ ਰਹੇ ਹਾਂ, ਇਹ VP ਕਰ ਰਹੇ ਹਾਂ, ਇਹ ਤੁਸੀਂ ਇਸਤੇਮਾਲ ਕਰੋ ਮਜ਼ੀਦ 2-3 ਮਹੀਨੇ, ਇਨਸ਼ਾਅੱਲਾ ਅੱਲਾਹ ਤਾਲਾ ਦੇ ਫਜ਼ਲ ਨਾਲ ਤੁਹਾਡਾ ਇਹ ਗੋਡਿਆਂ ਦਾ ਗੈਪ ਵੀ ਆਸਤਾ ਆਸਤਾ ਠੀਕ ਹੋ ਜਾਏਗਾ.
1: ਜੀ ਸਾਹਮਣੇ ਸਾਡੇ ਨਾਲ ਸਾਡੇ ਪ੍ਰੋਗਰਾਮ 'ਚ ਮੌਜੂਦ ਨੇ ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ ਸਾਹਿਬ. ਜੀ ਡਾਕਟਰ ਸਾਹਿਬ, ਅਗਲਾ ਮੈਸੇਜ ਮੈਂ ਪੜ ਰਹੀ ਹਾਂ, ਫਰਹਾਨ ਸਾਹਿਬ ਨੇ ਕੀਤਾ ਸਾਨੂੰ DHA ਲਾਹੌਰ ਤੋਂ. ਇਹ ਲਿਖਦੇ ਨੇ ਕਿ ਮੈਨੂੰ ਸ਼ੂਗਰ ਬਹੁਤ ਜ਼ਿਆਦਾ ਰਹਿੰਦੀ ਸੀ, ਯਾਨੀ ਸ਼ੂਗਰ ਇਹਨਾਂ ਦੀ ਹਾਈ ਰਹਿੰਦੀ ਸੀ, 500 ਤੱਕ ਵੀ ਚਲੀ ਜਾਂਦੀ ਸੀ. ਇਹ ਕਹਿੰਦੇ ਨੇ ਕਿ ਮੈਨੂੰ ਕਿਸੇ ਨੇ ਮਸ਼ਵਰਾ ਦਿੱਤਾ ਸੀ, ਮੈਂ ਤੁਹਾਡੇ ਕੋਲੋਂ ਆ ਕੇ ਦਵਾਈ ਲੈ ਕੇ ਗਏ ਹਾਂ, ਮੇਰੀ ਸ਼ੂਗਰ ਹੁਣ ਨਾਰਮਲ ਰਹਿੰਦੀ ਹੈ. ਇਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ ਮੈਨੂੰ ਦੱਸ ਦਿਓ ਕਿ ਕਿੰਨਾ ਅਰਸਾ ਮੈਂ ਮਜ਼ੀਦ ਦਵਾਈ ਖਾਣੀ ਹੈ, ਇਹਦੇ ਬਾਰੇ 'ਚ ਔਰ ਪਰਹੇਜ਼ ਦੇ ਬਾਰੇ 'ਚ ਦੱਸ ਦਿਓ, ਔਰ ਸ਼ੂਗਰ ਵਾਲੀ ਦਵਾਈ ਮੈਨੂੰ ਅਰਸਾਲ ਕਰ ਦਿਓ.
0: ਹਾਂਜੀ, ਸ਼ੂਗਰ ਦੀ ਤੁਹਾਡੀ ਦਵਾਈ ਸੀ ਸਜ਼ੀਜੀਅਮ ਜੰਬੋਲੀਨ ਮਦਰ ਟਿੰਕਚਰ, ਇਹ ਤੁਸੀਂ 5-5 ਕਤਰੇ ਸੁਬਹ ਦੁਪਹਿਰ ਸ਼ਾਮ ਇਸਤੇਮਾਲ ਕਰਨੇ ਨੇ. ਇਹਦੇ ਨਾਲ ਇਨਸ਼ਾਅੱਲਾ ਸ਼ੂਗਰ ਤੁਹਾਡੀ ਹਮੇਸ਼ਾ ਹੀ ਕੰਟਰੋਲ ਰਹੇਗੀ, ਔਰ ਇਸ ਤੋਂ ਇਲਾਵਾ ਸ਼ੂਗਰ ਦੀ ਵਜ੍ਹਾ ਨਾਲ ਜਿਹੜੀਆਂ ਮਜ਼ੀਦ ਬਿਮਾਰੀਆਂ ਹੁੰਦੀਆਂ, ਨਜ਼ਰ ਕਮਜ਼ੋਰੀ, ਧੁੰਦਲਾਪਨ ਆ ਜਾਣਾ, ਜੋੜਾਂ ਦੀਆਂ ਦਰਦਾਂ, ਮਿਹਦਾ ਖਰਾਬ, ਜਿਸਮਾਨੀ ਨਿਜ਼ਾਮ ਜਿਹੜਾ ਸੁਸਤ ਹੋ ਜਾਂਦਾ, ਸਾਬੀ ਕਮਜ਼ੋਰੀ, ਉਹ ਵੀ ਇਨਸ਼ਾਅੱਲਾ ਤੁਹਾਡੀ ਠੀਕ ਰਹੇਗੀ। ਇਹ ਦਵਾਈ ਤੁਹਾਨੂੰ ਅਸੀਂ ਭੇਜ ਰਹੇ ਹਾਂ ਡਾਕ ਦੇ ਜ਼ਰੀਏ, ਇਹ ਤੁਸੀਂ ਮਜ਼ੀਦ ਅਜੇ 2-4 ਮਹੀਨੇ ਇਸਤੇਮਾਲ ਕਰੋ ਤੇ 3 ਮਹੀਨੇ ਬਾਅਦ ਤੁਸੀਂ ਆਪਣਾ ਇੱਕ ਮਜ਼ੀਦ ਇੱਕ ਸ਼ੂਗਰ ਦਾ ਟੈਸਟ ਹੁੰਦਾ, ਉਹਨੂੰ ਕਹਿੰਦੇ ਹਾਂ ਅਸੀਂ HbA1c, ਉਹ ਫਿਰ ਕਰਾ ਕੇ ਮੈਨੂੰ ਤੁਸੀਂ ਉਹਦੀ ਰਿਪੋਰਟ ਭੇਜਣੀ ਹੈ।
1: ਜੀ ਸਾਹਿਬ, ਸਾਡੇ ਨਾਲ ਮੌਜੂਦ ਨੇ ਹੋਮਿਓ ਡਾਕਟਰ ਸਈਦ ਅਨਵਰ ਸੁਲੈਰੀ ਸਾਹਿਬ। ਜੀ ਡਾਕਟਰ ਸਾਹਿਬ, ਅਗਲਾ ਮੈਸੇਜ ਮੈਂ ਪੜ੍ਹ ਰਹੀ ਹਾਂ, ਨਵੀਰ ਸਾਹਿਬ ਨੇ ਲਾਹੌਰ ਤੋਂ ਕੀਤਾ ਹੈ। ਇਹਨਾਂ ਨੂੰ ਅੱਖਾਂ ਦਾ ਮਸਲਾ, ਯਾਨੀ ਇਹਨਾਂ ਦੀ ਅੱਖਾਂ ਦੇ ਵਿੱਚ ਸਫੇਦ ਮੋਤੀਆ ਉਤਰ ਆਇਆ ਸੀ, ਇਸ ਤੋਂ ਇਲਾਵਾ ਇਹਨਾਂ ਦੀ ਨਜ਼ਰ ਵੀ ਦਿਨ ਬ ਦਿਨ ਕਮਜ਼ੋਰ ਹੋ ਰਹੀ ਸੀ। ਇਹਨਾਂ ਨੂੰ ਇੱਕ ਹੋਰ ਮਸਲਾ ਵੀ ਸੀ, ਇਹਨਾਂ ਨੂੰ ਮੋਹਰਿਆਂ ਦਾ ਵੀ ਤਕਲੀਫ ਸੀ ਨਾਲ ਇਹਨਾਂ ਨੂੰ। ਇਹਨਾਂ ਨੇ ਕਿਹਾ ਹੈ ਕਿ ਮੈਂ ਦੋਨਾਂ ਮਰਜ਼ਾਂ ਦੀ ਤੁਹਾਡੇ ਕੋਲੋਂ ਦਵਾਈ ਖਾ ਰਿਹਾ ਡਾਕਟਰ ਸਾਹਿਬ, ਮੇਰੀ ਨਜ਼ਰ ਪਹਿਲੇ ਨਾਲ ਕਾਫੀ ਬਿਹਤਰੀ ਦੀ ਤਰਫ ਹੈ, ਔਰ ਅੱਲਾਹ ਦਾ ਸ਼ੁਕਰ ਹੈ ਕਿ ਮੇਰੇ ਮੋਹਰਿਆਂ ਦੀ ਵੀ ਜਿਹੜੀ ਤਕਲੀਫ ਹੈ ਪਹਿਲੇ ਨਾਲ ਬਹੁਤ ਬਿਹਤਰ ਹੈ। ਇਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ ਦੋਨਾਂ ਮਸਲਿਆਂ ਦੀ ਮਨਦਵਾਈ ਮਜ਼ੀਦ ਅਰਸਾਲ ਕਰ ਦਿਓ।
0: ਜੀ ਬਿਲਕੁਲ, ਮੋਹਰਿਆਂ ਦਾ ਮਸਲਾ ਹੋਵੇ ਜਾਂ ਨਜ਼ਰ ਕਮਜ਼ੋਰ ਹੋ ਜਾਵੇ, ਇਹਨਾਂ ਦੇ ਅਸਲ 'ਚ ਨਜ਼ਰ ਦੇ ਵਿੱਚ ਸਫੇਦ ਮੋਤੀ ਸੀ, ਉਹਦੀ ਵਜ੍ਹਾ ਨਾਲ ਇਹ ਮਸਲਾ ਹੋ ਰਿਹਾ ਸੀ ਕਿ ਇਹਨਾਂ ਨੂੰ ਧੁੰਦਲਾ ਨਜ਼ਰ ਆਉਣ ਲੱਗ ਪਿਆ ਸੀ। ਤੁਹਾਡੀ ਦਵਾਈ ਹੈ ਜੀ ਸਨੇਰੀਆ ਮਾਰਟੀਮਾ ਆਈ ਡ੍ਰਾਪ, ਇਹ ਤੁਸੀਂ 2-2 ਕਤਰੇ 3 ਟਾਈਮ ਪਾਉਣੇ ਨੇ, ਤੇ ਇਸ ਤੋਂ ਇਲਾਵਾ ਮੋਹਰਿਆਂ ਵਾਸਤੇ, ਜੋੜਾਂ ਵਾਸਤੇ ਤੁਹਾਡੀ ਦਵਾਈ ਜਿਹੜੀ ਉਹ ਕਾਲੋਸੰਤ 5 ਕਤਰੇ ਸੁਬਹ ਦੁਪਹਿਰ ਸ਼ਾਮ ਪੀਣੇ ਨੇ। ਦੋਨਾਂ ਦਵਾਈਆਂ ਅਸੀਂ ਤੁਹਾਨੂੰ ਭੇਜ ਰਹੇ ਹਾਂ ਡਾਕ ਦੇ ਜ਼ਰੀਏ, ਮਜ਼ੀਦ ਤੁਸੀਂ 1 ਮਹੀਨਾ ਇਸਤੇਮਾਲ ਕਰੋ ਤੇ ਇਨਸ਼ਾਅੱਲਾ ਤੁਹਾਡਾ ਮੋਹਰਿਆਂ ਦਾ ਮਸਲਾ ਠੀਕ ਹੋ ਜਾਏਗਾ, ਸਫੇਦ ਮੋਤੀਆ ਵੀ ਠੀਕ ਹੋ ਜਾਏਗਾ, ਉਹਦੇ ਵਾਸਤੇ ਤੁਹਾਨੂੰ ਆਪਰੇਸ਼ਨ ਦੀ ਵੀ ਜ਼ਰੂਰਤ ਨਹੀਂ ਰਹੇਗੀ।
1: ਜੀ ਸਮੇਂ ਡਾਕਟਰ ਸਾਹਿਬ ਦਾ ਫੋਨ ਨੰਬਰ ਔਰ ਐਡਰੈਸ ਇੱਕ ਵਾਰੀ ਫੇਰ ਨੋਟ ਕਰ ਲਵੋ। ਅਨਵਰ ਹਸਪਤਾਲ, ਨਜ਼ਦ ਥਾਣਾ, ਬਦਾਮੀ ਬਾਗ, ਲਾਹੌਰ, ਹੋਮਿਓ ਡਾਕਟਰ ਸਈਦ ਅਨਵਰ ਸੁਲੈਰੀ। ਫੋਨ ਨੰਬਰ ਹੈ ਜੀ 0300-4-4-1-3-8-6-0-0-300-44-13-860-60। ਡਾਕਟਰ ਸਾਹਿਬ ਦੇ ਕਲੀਨਿਕ ਦੇ ਔਕਾਤ ਕਾਰ ਨੇ ਦੁਪਹਿਰ 12 ਵਜੇ ਤੋਂ ਸ਼ਾਮ 5 ਵਜੇ ਤੱਕ ਤੇ ਰਾਤ 8 ਵਜੇ ਤੋਂ ਲੈ ਕੇ 11 ਵਜੇ ਤੱਕ ਆਪਣੇ ਕਲੀਨਿਕ ਤੇ ਮਰੀਜ਼ ਵੇਖਦੇ ਨੇ। ਜੀ ਡਾਕਟਰ ਸਾਹਿਬ, ਅਗਲਾ ਮੈਸੇਜ ਮੈਂ ਪੜ੍ਹ ਰਹੀ ਹਾਂ, ਇਹ ਵੀ ਸਾਨੂੰ ਕੀਤਾ ਹੈ ਫਰਜ਼ਾਨਾ ਬੀਬੀ ਨੇ। ਇਹਨਾਂ ਦੀ ਉਮਰ 35 ਸਾਲ ਹੈ। ਲਿਖਦੀਆਂ ਨੇ ਕਿ ਮੈਨੂੰ ਦਮੇ ਦਾ ਮਸਲਾ ਡਾਕਟਰ ਸਾਹਿਬ, ਸਾਹ ਅਕਸਰ ਖਰਾਬ ਹੋ ਜਾਂਦਾ ਸੀ। ਇਹਨਾਂ ਨੂੰ ਇਸ ਚੀਜ਼ ਦਾ ਬਹੁਤ ਜ਼ਿਆਦਾ ਮਸਲਾ ਰਿਹਾ। ਇਹਨਾਂ ਨੇ ਤੁਹਾਡੇ ਕੋਲੋਂ 2 ਮਹੀਨੇ ਦਵਾਈ ਖਾਧੀ ਹੈ। ਲਿਖਦੀਆਂ ਨੇ ਕਿ ਡਾਕਟਰ ਸਾਹਿਬ ਮਜ਼ੀਦ ਦਵਾਈ ਇਰਸਾਲ ਕਰ ਦਿਓ, ਮੇਰਾ ਮਸਲਾ ਕਾਫੀ ਬਿਹਤਰ ਹੈ, ਬਸ ਕਦੀ ਕਦੀ ਕਹਿੰਦੇ ਨੇ ਕਿ ਚੱਲਣ ਫਿਰਨ ਨਾਲ ਸਾਹ ਜ਼ਰਾ ਇਹਨਾਂ ਦਾ ਖਰਾਬ ਹੁੰਦਾ।
0: ਹਾਂਜੀ, ਦਮੇ ਦਾ ਵੀ ਬੜਾ ਅੱਛਾ ਤੇ ਹੋਮਿਓਪੈਥੀ ਬੜਾ ਅੱਛਾ ਤੇ ਮੌਸਰ ਇਲਾਜ ਮੌਜੂਦ ਹੈ। ਸਾਹ ਚੜ ਜਾਣਾ, ਸਾਹ ਮੁਸ਼ਕਲ ਹੋ ਜਾਣਾ, ਉਸ ਤੋਂ ਇਲਾਵਾ ਆਮ ਤੌਰ ਤੇ ਦਮਾ ਜਿਹੜਾ ਹੈ, ਕੁਝ ਲੋਕ ਪਹਿਲੇ ਕਹਿੰਦੇ ਰਹੇ ਦਮਾ ਦਮ ਨਾਲ ਹੈ, ਲੇਕਿਨ ਅੱਲਾਹ ਤਾਲਾ ਦੇ ਫਜ਼ਲ ਹੋਣ ਦਾ ਅੱਛਾ ਤੇ ਬੜਾ ਮੌਸਰ ਇਲਾਜ ਮੌਜੂਦ ਹੈ। ਤੁਹਾਡੀ ਦਵਾਈ ਹੈ ਜੀ ਆਰਸੈਨਿਕ ਦੀ ਹੈ, 5 ਕਤਰੇ ਸੁਬਹ ਦੁਪਹਿਰ ਸ਼ਾਮ ਤੁਸੀਂ ਪੀਣੇ ਨੇ ਤੇ ਇਨਸ਼ਾਅੱਲਾ ਇਹਦੇ ਨਾਲ ਦਮਾ ਤੁਹਾਡਾ ਕੰਟਰੋਲ ਰਹੇਗਾ ਤੇ ਦਵਾਈ ਤੁਹਾਨੂੰ ਅਸੀਂ ਭੇਜ ਰਹੇ ਹਾਂ। ਇਸ ਤੋਂ ਇਲਾਵਾ ਤੁਸੀਂ ਲੱਸੀ, ਦਹੀਂ, ਚਾਵਲ ਦਾ ਪਰਹੇਜ਼ ਰੱਖੋ ਤੇ ਮੂੰਹ ਦੇ ਉੱਤੇ ਮਾਸਕ ਪਾ ਕੇ ਰੱਖੋ, ਅੱਜ ਕੱਲ੍ਹ ਬਹੁਤ ਜ਼ਰੂਰੀ ਹੈ।
1: ਜੀ ਡਾਕਟਰ ਸਾਹਿਬ, ਅਗਲਾ ਮੈਸੇਜ ਸਾਨੂੰ ਹਾਫਜ਼ਾਬਾਦ ਤੋਂ ਹੀ ਕੀਤਾ ਹੈ ਸਲੀਮ ਸਾਹਿਬ ਨੇ। ਇਹਨਾਂ ਨੇ ਲਿਖਦੇ ਨੇ ਕਿ ਸਾਨੂੰ ਮੈਨੂੰ ਇਹ ਬਹੁਤ ਜ਼ਿਆਦਾ ਮਸਲਾ ਸੀ, ਸ਼ੂਗਰ ਦੀ ਵਜ੍ਹਾ ਤੋਂ ਨਜ਼ਰ ਕਮਜ਼ੋਰ ਹੋ ਗਈ, ਇਹਦੇ ਨਾਲ ਨਾਲ ਇਹਨਾਂ ਨੂੰ ਅਸਾਬੀ ਕਮਜ਼ੋਰੀ ਵੀ ਸੀ। ਇਹ ਕਹਿੰਦੇ ਨੇ ਕਿ ਮੈਂ ਤੁਹਾਡੇ ਕੋਲ 1 ਮਹੀਨੇ ਦੀ ਦਵਾਈ ਮੰਗਵਾਈ ਸੀ, ਮੇਰੀ ਸ਼ੂਗਰ ਹੁਣ ਕੰਟਰੋਲ ਹੈ। ਇਹਨਾਂ ਨੇ ਮਜ਼ੀਦ ਸਿਹਤ ਦੀ ਬਿਹਤਰੀ ਵਾਸਤੇ ਦਵਾਈ ਇਰਸਾਲ ਕਰਨ ਵੱਲੋਂ ਲਿਖਿਆ ਹੈ।
0: ਹਾਂਜੀ, ਸ਼ੂਗਰ ਦੀ ਦਵਾਈ ਤੁਹਾਨੂੰ ਅਸੀਂ ਭੇਜ ਰਹੇ ਹਾਂ। ਤੁਹਾਡੀ ਦਵਾਈ ਜੀ ਇਸ ਫਾਦ ਮਦਰ ਟਿੰਕਚਰ।

0: Welcome to Islamabad.
1: FM 101 naal naal sade te naal naal tuade kyun ji koi shak hai kya
2: there's music and then there's magic one above FM 101
3: 13 जून पीसी होटल लाहौर आइए और दें अलशफा ट्रस्ट आई अस्पताल का साथ किसी की जिंदगी का अंधेरा हमेशा के लिए मिटाने में अपना हिस्सा डालें मजीद मालूमात टिकट और टेबल की बुकिंग के लिए अभी हमारी वेबसाइट विजिट करें www.alshifaeye.org
2: There's music And then there's magic. One above FM 101.
3: सोचिए जब दुनिया सुनाई तो दे मगर दिखाई ना दे लाहौर जहां हर गली में एक कहानी है लेकिन कुछ आंखें ऐसी भी हैं जिनकी रोशनी धुंधला चुकी है लेकिन अब नहीं 13 जून अलशफा ट्रस्ट आई अस्पताल इन्हीं आंखों का नूर वापस लौटाने अब आ रहा है आपके शहर लाहौर में
4: हर्बल एक्सपर्ट प्रोफेसर सुलेमान दे तिब्बी मशवरे सोने पैंट प्रो ते मेरे बुजुर्गो तुहाडी पैंट ते इस प्रोग्राम दी मेज़बान साइमा तुहाडी खिदमत विच सलाम पेश करती है सोने पैंट प्रो मैनु उम्मीद है कि तुसी खूब मजे विच होवोगे ते मैनु उडीक रहे होवोगे कि मैं तुहाडी मुलाकात प्रोफेसर सुलेमान साहब नाल करवावां पैंट प्रो थोड़ा जिहा सबर करो ते पहला नोट फरमाओ साडा पता ते फोन नंबर्स उस तो बाद मैं तुहाडी मुलाकात प्रोफेसर सुलेमान नाल करवावांगी ते लिखो सुलेमान दवाखाना रजिस्टर्ड पुल फ्लाईओवर बिल मुकाबिल मीनारे पाकिस्तान मेन रावी रोड लाहौर फोन नंबर 042-377-27160 यानी 042-377-27160 मोबाइल नंबर है 03-400-414-2608 यानी 03-400-414-2608 ते साडा ईमेल एड्रेस है suleiman.dawakhana@gmail.com लो जी भैन भ्राओ हुण मिलने आं पाकिस्तान दे मशहूर ते बहुत ही स्याणे तबीब जनाब प्रोफेसर सुलेमान साहब नाल जिन्हां नूं इक वारी नहीं बल्कि कई वारी गोल्ड मेडल मिलिया है सुलेमान साहब जी आया नूं खुश आमदीद ते वेलकम
5: सहमा जी बड़ी मेहरबानी बहुत शुक्रिया ते थैंक यू वेरी मच
4: सुलेमान साहब लाजवाब करन जी तुहाडा जवाब ही नहीं ते मैं समझदी हाँ खैरियत दे विच ही है कि मैं ईमेल्स ते एसएमएस शुरू कर दियाँ नहीं तो तुसी लाजवाब ही करदे रहोगे सुलेमान साहब ईमेल भाई तस्नीम कौरी साहब ने लिखी है ये कहंदे ने कि जनाब सुलेमान साहब मेरी उम्र 21 साल है ते मैं स्टूडेंट हाँ
5: अच्छा।
4: सुलेमान साहब मसला ये वे कि यूरन तो बाद लत्तां विच बहुत दर्द हुंदी है ते लत्तां कंबदियां ने उंज ते कमर विच भी दर्द हुंदा है पर लत्तां दी कमजोरी कुछ ज्यादा है रात नूं लत्तां आकड़ जांदियां ने ते नींदर भी ठीक तरह नहीं आंदी मैनूं किसे ने दस्या सी कि ਸਿੰਗਾੜੇ ਦੀ ਖੀਰ ਬਣਾ ਕੇ ਖਾਵਾਂ ਮੈਂ 15 ਦਿਨ ਖੀਰ ਵੀ ਖਾਧੀ ਹੈ ਜਿਹਦੇ ਨਾਲ ਕਬਜ਼ ਬਹੁਤ ਹੋ ਗਈ ਹੈ ਸੁਲੇਮਾਨ ਸਾਹਿਬ ਕਮਜ਼ੋਰੀ ਵੱਧਦੀ ਜਾ ਰਹੀ ਹੈ ਮਿਹਰਬਾਨੀ ਕਰਕੇ ਕੋਈ ਐਸੀ ਦਵਾਈ ਪਾਰਸਲ ਕਰ ਦਿਓ ਕਿ ਮੇਰੇ ਜਿਸਮ ਵਿੱਚ ਜਾਨ ਆ ਜਾਵੇ ਤੇ ਮੈਂ ਪੜ੍ਹਾਈ ਕਰ ਸਕਾਂ
5: ਬੇਟਾ ਜੀ ਇਹ ਅਲਾਮਤਾਂ ਫਿਕਰਮੰਦ ਕਰਨ ਵਾਲੀਆਂ ਨੇ ਕਿਉਂਕਿ ਇਹੋ ਜਿਹੀ ਬਿਮਾਰੀ ਜਦੋਂ ਵੱਧ ਜਾਂਦੀ ਹੈ ਤੇ ਪੱਠੇ ਕਮਜ਼ੋਰ ਹੋ ਜਾਂਦੇ ਨੇ ਤੇ ਜਿਸਮ ਸੁੱਕਣ ਲੱਗ ਪੈਂਦਾ ਹੈ ਚਿਹਰੇ ਦੀਆਂ ਹੱਡੀਆਂ ਬਾਹਰ ਨੂੰ ਆ ਜਾਂਦੀਆਂ ਨੇ ਬੇਟਾ ਜੀ ਅਲਾਮਤਾਂ ਦੇ ਮੁਤਾਬਿਕ ਤੁਹਾਨੂੰ ਯੂਰਨ ਵਿੱਚ ਪਸ ਆ ਰਹੀ ਹੈ ਸੋਚਣ ਵਾਲੀ ਗੱਲ ਇਹ ਵੇ ਕਿ ਤੁਹਾਨੂੰ ਇਹ ਤਕਲੀਫ ਆਖਰ ਕਿਸ ਵਜ੍ਹਾ ਨਾਲ ਹੋਈ ਹੈ ਬੇਟਾ ਜੀ ਇਹ ਹੀ ਵਜ੍ਹਾ ਜਾਣਨ ਲਈ ਜ਼ਰੂਰੀ ਹੈ ਕਿ ਤੁਸੀਂ ਕਿਸੇ ਦਿਨ ਆਪ ਦਵਾਖਾਨੇ ਤੇ ਤਸ਼ਰੀਫ ਲਿਆਓ ਤਾਂ ਕਿ ਮੁਕੰਮਲ ਤਸ਼ਖੀਸ ਤੋਂ ਬਾਅਦ ਮੈਂ ਤੁਹਾਡੇ ਲਈ ਕੋਈ ਚੰਗੀ ਜਿਹੀ ਦਵਾਈ ਲਿਖ ਸਕਾਂ ਤੁਸੀਂ ਫਿਕਰ ਨਾ ਕਰੋ ਇਨਸ਼ਾਅੱਲਾ ਇਹ ਤਕਲੀਫ ਬਹੁਤ ਛੇਤੀ ਠੀਕ ਹੋ ਜਾਵੇਗੀ ਅਤੇ ਤੁਸੀਂ ਆਪਣੇ ਜਿਸਮ ਵਿੱਚ ਨਵੀਂ ਤਾਕਤ ਮਹਿਸੂਸ ਕਰੋਗੇ ਕਿਉਂਕਿ ਸਾਡੀ ਤਿੱਬ ਵਿੱਚ ਇਹਦਾ ਕਾਮਯਾਬ ਮੁਕੰਮਲ ਔਰ ਮੁਸਤਕਿਲ ਇਲਾਜ ਮੌਜੂਦ ਹੈ
4: ਹਾਂਜੀ ਬਿਲਕੁਲ ਤੁਸੀਂ ਬਿਲਕੁਲ ਠੀਕ ਹੋ ਜਾਵੋਗੇ ਜਿੱਥੇ ਸੁਨੀਮ ਭਾਈ ਹੁਣ ਤੁਹਾਡੀ ਫਿਕਰ ਮੁੱਕ ਗਈ ਹੈ ਕਿਉਂਕਿ ਰੱਬ ਦੀ ਮਿਹਰਬਾਨੀ ਨਾਲ ਤੁਸੀਂ ਬਿਲਕੁਲ ਠੀਕ ਹੋ ਜਾਵੋਗੇ ਅਤੇ ਇਨਸ਼ਾਅੱਲਾ ਖੂਬ ਲਿਖੋ ਪੜੋਗੇ ਸੁਲੇਮਾਨ ਸਾਹਿਬ ਅਗਲੀ ਈਮੇਲ ਹਾਜ਼ਰ ਹੈ ਜਿਹੜੀ ਮੁਹੰਮਦ ਅਸਲਮ ਚੌਧਰੀ ਸਾਹਿਬ ਨੇ ਲਿਖੀ ਹੈ। ਇਹ ਕਹਿੰਦੇ ਨੇ ਜਨਾਬ ਸੁਲੇਮਾਨ ਸਾਹਿਬ, ਮੇਰੇ ਭਾਈ ਦਾ ਯਰਕਾਨ ਵਿਗੜ ਗਿਆ।
5: ਅੱਛਾ।
4: ਹਾਲਾਂ ਅਸੀਂ ਇਲਾਜ ਬਹੁਤ ਕਰਵਾਇਆ ਪਰ ਕੋਈ ਫਾਇਦਾ ਨਹੀਂ ਹੋਇਆ। ਜਿਸਮ ਸੁੱਕੇ ਤੀਲਾ ਹੋ ਗਿਆ, ਰੰਗ ਕਾਲਾ ਤੇ ਹਰ ਵੇਲੇ ਢਿੱਡ ਵਿੱਚ ਪੀੜ ਤੇ ਮੋਸ਼ਨ ਆਉਂਦੇ ਨੇ। ਕੁਝ ਖਾਧਾ ਨਹੀਂ ਜਾਂਦਾ ਤੇ ਹਰ ਵੇਲੇ ਖੰਘਦਾ ਰਹਿੰਦਾ। ਮਸ਼ਵਰਾ ਦਿਓ।
5: ਅਸਲਮ ਭਾਈ, ਇਹ ਸਾਰੀਆਂ ਅਲਾਮਤਾਂ ਹੀ ਖਤਰਨਾਕ ਨੇ। ਮੇਰਾ ਖਿਆਲ ਹੈ ਕਿ ਤੁਸੀਂ ਆਪਣੇ ਭਰਾ ਦਾ ਕੋਈ ਟੈਸਟ ਵਗੈਰਾ ਵੀ ਨਹੀਂ ਕਰਾਇਆ ਅਤੇ ਨਾ ਹੀ ਕਿਸੇ ਸਿਆਣੇ ਮੌਲਜ ਨੂੰ ਵਿਖਾਇਆ ਹੈ, ਬਲਕਿ ਅਤਾਈਆਂ ਕੋਲੋਂ ਇਲਾਜ ਕਰਾਉਂਦੇ ਰਹੇ ਹੋ, ਇਸ ਲਈ ਬਿਮਾਰੀ ਇੰਨੀ ਵੱਧ ਗਈ ਹੈ। ਅਸਲਮ ਭਾਈ, ਮੇਰਾ ਖਿਆਲ ਹੈ ਕਿ ਤੁਹਾਡੇ ਭਾਈ ਨੂੰ ਯਰਕਾਨ ਨਹੀਂ ਬਲਕਿ ਹੈਪਾਟਾਈਟਿਸ ਦੀ ਪ੍ਰੋਬਲਮ ਹੈ। ਇਸ ਲਈ ਤੁਸੀਂ ਆਪਣੇ ਭਾਈ ਦਾ ਫੌਰਨ ਟੈਸਟ ਕਰਾਓ, ਇਸ ਤੋਂ ਪਹਿਲਾਂ ਮੈਂ ਕੁਝ ਨਹੀਂ ਕਹਿ ਸਕਦਾ।
4: ਜੀ ਅਸਲਮ ਭਾਈ, ਹੁਣ ਲਾਪਰਵਾਹੀ ਨਾ ਕਰੋ ਕਿਉਂਕਿ ਬਿਮਾਰੀ ਦੀ ਤਸ਼ਖੀਸ ਤਾਂ ਬਹੁਤ ਹੀ ਜ਼ਰੂਰੀ ਹੈ ਨਾ। ਸੁਲੇਮਾਨ ਸਾਹਿਬ, ਅਗਲੀ ਈਮੇਲ ਹਾਜ਼ਰ ਹੈ ਜਿਹੜੀ ਮੀਆਂ ਫਾਰੂਕ ਸਾਹਿਬ ਨੇ ਲਿਖੀ ਹੈ। ਕਹਿੰਦੇ ਨੇ ਕਿ ਜਨਾਬ ਸੁਲੇਮਾਨ ਸਾਹਿਬ, ਮੈਂ ਦੁਕਾਨ ਤੇ ਸਾਰਾ ਦਿਨ ਬੈਠਾ ਰਹਿਣਾ ਵਾਂ, ਟੁਰਨਾ ਫਿਰਨਾ ਘੱਟ ਹੁੰਦਾ ਤੇ ਜਦੋਂ ਪੈਦਲ ਟੁਰਨਾ ਵਾਂ ਤੇ ਗੋਡਿਆਂ ਵਿੱਚ ਦਰਦ ਹੋਣ ਲੱਗਦੀ ਹੈ ਤੇ ਪਿੰਨੀਆਂ ਦੇ ਪੱਠੇ ਖਿੱਚੇ ਜਾਂਦੇ ਨੇ। ਇਹਦੇ ਨਾਲ ਨਾਲ ਖਾਣਾ ਵੀ ਠੀਕ ਤਰ੍ਹਾਂ ਹਜ਼ਮ ਨਹੀਂ ਹੁੰਦਾ, ਢਿੱਡ ਵੱਧ ਗਿਆ, ਅਕਸਰ ਕਬਜ਼ ਰਹਿੰਦੀ ਹੈ, ਜਿਹਦੇ ਲਈ ਗੁਲਕੰਦ ਇਸਤੇਮਾਲ ਕਰਨਾ ਵਾਂ। ਕੋਈ ਐਸੀ ਦਵਾਈ ਪਾਰਸਲ ਕਰ ਦਿਓ ਕਿ ਮੈਂ ਠੀਕ ਹੋ ਜਾਵਾਂ।
5: ਫਾਰੂਕ ਭਾਈ, ਕਾਰੋਬਾਰ ਆਪਣੀ ਜਗ੍ਹਾ, ਪਰ ਯਾਦ ਰੱਖੋ ਕਿ ਸਿਹਤ ਹੋਵੇਗੀ ਤਾਂ ਕਾਰੋਬਾਰ ਹੋਵੇਗਾ।
4: ਬਿਲਕੁਲ।
5: ਐਸੇ ਤੁਸੀਂ ਥੋੜ੍ਹਾ ਜਿਹਾ ਵਕਤ ਆਪਣੇ ਲਈ ਵੀ ਕੱਢ ਲਿਆ ਕਰੋ ਤਾਂ ਕਿ ਤੁਸੀਂ ਸਿਹਤਮੰਦ ਹੋ ਕੇ ਚੰਗੀ ਤਰ੍ਹਾਂ ਕਾਰੋਬਾਰ ਕਰ ਸਕੋ।
4: ਹਾਂਜੀ
5: ਫਾਰੂਕ ਭਾਈ, ਇਸ ਵੇਲੇ ਤੁਹਾਨੂੰ 4 ਮਸਲੇ ਨੇ। ਪਹਿਲਾ ਮਸਲਾ ਤੁਹਾਡਾ ਇੱਕ ਗੋਡਿਆਂ ਦਾ ਦਰਦ, ਤੇ ਦੂਸਰਾ ਮਸਲਾ ਹੈ ਬਦਹਜ਼ਮੀ, ਤੀਸਰਾ ਮਸਲਾ ਹੈ ਢਿੱਡ ਦਾ ਵਧਣਾ, ਤੇ ਚੌਥਾ ਮਸਲਾ ਹੈ ਤੁਹਾਨੂੰ ਦਾਇਮੀ ਕਬਜ਼। ਭਾਈ ਜੀ, ਜਦੋਂ ਬਿਮਾਰੀ ਮਰਕਬ ਹੋ ਜਾਵੇ ਤੇ ਉਹਦਾ ਇਲਾਜ ਵੀ ਸੋਚ ਸਮਝ ਕੇ ਕਰਨਾ ਪੈਂਦਾ ਹੈ। ਇਸ ਲਈ ਮੈਂ ਤੁਹਾਨੂੰ ਮਸ਼ਵਰਾ ਦਿਆਂਗਾ ਕਿ ਤੁਸੀਂ ਕਿਸੇ ਦਿਨ ਆਪ ਦੁਆਖਾਨੇ ਤੇ ਤਸ਼ਰੀਫ ਲਿਆਓ ਤਾਂ ਕਿ ਮੁਕੰਮਲ ਤਸ਼ਖੀਸ ਤੋਂ ਬਾਅਦ ਤੁਹਾਡਾ ਇਲਾਜ ਕੀਤਾ ਜਾਵੇ। ਮੈਨੂੰ ਰੱਬ ਦੀ ਜ਼ਾਤ ਤੋਂ ਉਮੀਦ ਹੈ ਕਿ 2 ਹਫ਼ਤੇ ਦੇ ਇਲਾਜ ਨਾਲ ਇਨਸ਼ਾਅੱਲਾ ਤੁਸੀਂ ਬਿਲਕੁਲ ਠੀਕ ਹੋ ਜਾਵੋਗੇ।
4: ਇਨਸ਼ਾਅੱਲਾ ਤਾਲਾ। ਸੁਲੇਮਾਨ ਸਾਹਿਬ, ਕੋਈ ਐਸੀ ਦਵਾਈ ਵੀ ਹੋਣੀ ਚਾਹੀਦੀ ਹੈ ਜਿਹਦੇ ਨਾਲ ਆਵਾਜ਼ ਸੁਰੀਲੀ ਹੋ ਜਾਵੇ।
5: ਹਾਂ, ਕਿਉਂ ਸਹਿਮਾ ਜੀ, ਤੁਸੀਂ ਗਲੂਕਾਰੀ ਸ਼ੁਰੂ ਕਰਨ ਲੱਗੇ ਹੋ।
4: ਸੁਲੇਮਾਨ ਸਾਹਿਬ, ਮੇਰੀ ਆਵਾਜ਼ ਤੇ ਉਂਝ ਹੀ ਬਹੁਤ ਸੁਰੀਲੀ ਹੈ, ਮੈਂ ਤੇ ਆਪ ਨਹੀਂ ਗਾਉਂਦੀ ਕਿਉਂਕਿ ਉਧਰੇ ਬਾਰਿਸ਼ ਨਾ ਹੋ ਜਾਵੇ। ਸੁਲੇਮਾਨ ਸਾਹਿਬ, SMS ਜਾਫਰ ਅਲੀ ਸਾਹਿਬ ਨੇ ਲਿਖੀ ਹੈ, ਕਹਿੰਦੇ ਨੇ ਕਿ ਮੈਨੂੰ ਸ਼ੂਗਰ ਨੇ ਪਰੇਸ਼ਾਨ ਕਰ ਦਿੱਤਾ। ਗੋਲੀਆਂ ਖਾਣ ਤੋਂ ਬਾਅਦ ਵੀ ਸ਼ੂਗਰ ਕੰਟਰੋਲ ਨਹੀਂ ਹੁੰਦੀ, ਜਿਸਮ ਵਿੱਚ ਕਮਜ਼ੋਰੀ ਬਹੁਤ ਜ਼ਿਆਦਾ ਹੈ, ਕੋਈ ਦਵਾਈ ਪਾਰਸਲ ਕਰ ਦਿਓ।
5: ਜਾਫਰ ਭਾਈ, ਤੁਸੀਂ ਬਿਮਾਰੀ ਦੇ ਬਾਰੇ ਤਫਸੀਲ ਨਹੀਂ ਲਿਖੀ ਕਿ ਬਿਮਾਰੀ ਨੂੰ ਕਿੰਨਾ ਅਰਸਾ ਹੋਇਆ ਹੈ,
4: ਬਿਲਕੁਲ,
5: ਤੁਹਾਡੀ ਉਮਰ ਕਿੰਨੀ ਹੈ ਤੇ ਤੁਸੀਂ ਕਿਹੜੀ ਦਵਾਈ ਲੈਂਦੇ ਰਹੇ ਹੋ। ਜਾਫਰ ਭਾਈ, ਇਲਾਜ ਕਰਨਾ ਬਹੁਤ ਜ਼ਿੰਮੇਵਾਰੀ ਦਾ ਕੰਮ ਹੈ, ਜਦੋਂ ਤੱਕ ਸਾਰੀ ਸੂਰਤ ਹਾਲ ਦਾ ਇਲਮ ਨਾ ਹੋਵੇ ਦਵਾਈ ਨਹੀਂ ਦਿੱਤੀ ਜਾਣੀ ਚਾਹੀਦੀ। ਮੇਰੇ ਭਾਈ, ਤੁਸੀਂ ਕਿਸੇ ਦਿਨ ਆਪ ਦੁਆਖਾਨੇ ਤੇ ਤਸ਼ਰੀਫ ਲਿਆਓ ਤਾਂ ਕਿ ਮੈਂ ਬਿਮਾਰੀ ਬਾਰੇ ਸਾਰੀ ਗੱਲ ਸੁਣ ਕੇ ਕੋਈ ਦਵਾਈ ਲਿਖ ਸਕਾਂ। ਵੈਸੇ ਤੁਸੀਂ ਫਿਕਰ ਨਾ ਕਰੋ, ਇਨਸ਼ਾਅੱਲਾ ਸ਼ੂਗਰ ਕੰਟਰੋਲ ਹੋ ਜਾਵੇਗੀ,
4: ਇਨਸ਼ਾਅੱਲਾ। ਸੁਲੇਮਾਨ ਸਾਹਿਬ, ਕਾਲਾ ਚੂਰਨ ਤੇ ਪਿੱਠੀਆਂ ਵਾਲੇ ਲੱਡੂ ਖਾਣ ਦਾ ਵੇਲਾ ਹੋ ਗਿਆ
5: ਜੀ,
4: ਪਰ ਤੁਸੀਂ ਇਹ ਖਾਣ ਨਹੀਂ ਦੇਣਾ ਮੈਨੂੰ, ਲਿਆਦਾ ਮੈਂ ਭੈਣ ਭਰਾਵਾਂ ਨੂੰ ਪਤਾ ਹੀ ਲਿਖਵਾ ਦਿੰਦੀ ਹਾਂ। ਮੋਹਤਰਮ ਭੈਣ ਭਰਾਓ ਤੇ ਬਜ਼ੁਰਗੋ, ਜੇ ਖੁਦਾ ਨਾ ਖਾਸਤਾ ਤੁਸੀਂ ਜਾਂ ਤੁਹਾਡਾ ਕੋਈ ਵੀ ਰਿਸ਼ਤੇਦਾਰ ਕਿਸੇ ਵੀ ਬਿਮਾਰੀ ਵਿੱਚ ਮੁਬਤਲਾ ਹੈ ਤੇ ਦੇਰ ਨਾ ਕਰੋ, ਮੁਕੰਮਲ ਇਲਾਜ ਤੇ
0: ਈਮੇਲਸ ਤੇ SMS
4: ਦੀ ਰੋਸ਼ਨੀ ਵਿੱਚ ਮਸ਼ਵਰਾ ਲੈਣ ਵਾਸਤੇ ਬਰਸਗੀਰ ਪਾਕ ਹਿੰਦ ਦੇ ਮਸ਼ਹੂਰ ਤਬੀਬ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨਾਲ ਫੌਰੀ ਰਾਬਤਾ ਕਰੋ ਤੇ ਨੋਟ ਫਰਮਾਓ ਸਾਡਾ ਪਤਾ।
0: ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2760, ਯਾਨੀ 042-377-2710, ਮੋਬਾਈਲ ਨੰਬਰ ਹੈ 03004142608, ਯਾਨੀ 03004142608। ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com।
4: ਜੀ ਸੁਲੇਮਾਨ ਸਾਹਿਬ, ਕੁਝ ਖਾਣ ਪੀਣ ਤੋਂ ਬਗੈਰ ਹੀ ਮੈਂ ਅੱਧੀ ਛੁੱਟੀ ਤੋਂ ਵਾਪਸ ਆ ਗਈ ਹਾਂ ਤੇ ਪੜ੍ਹਨੀ ਆ ਇਹ ਈਮੇਲ ਜਿਹੜੀ ਹਾਮਿਦ ਮਹਿਮੂਦ ਸਾਹਿਬ ਨੇ ਲਿਖੀ ਹੈ। ਇਹ ਕਹਿੰਦੇ ਨੇ ਕਿ ਜਨਾਬ ਸੁਲੇਮਾਨ ਸਾਹਿਬ, ਮੈਨੂੰ ਯੂਰਨ ਵਿੱਚ ਕੁਝ ਤਕਲੀਫ ਹੈ, ਥੋੜੀ ਥੋੜੀ ਦੇਰ ਬਾਅਦ ਯੂਰਨ ਆਉਂਦਾ ਹੈ ਪਰ ਖੁੱਲ ਕੇ ਨਹੀਂ ਆਉਂਦਾ, ਲੱਕ ਵਿੱਚ ਪੀੜ ਹੁੰਦੀ ਹੈ ਜਿਹੜੀ ਢਿੱਡ ਤਿਕਰ ਜਾਂਦੀ ਹੈ, ਮੈਂ ਕਮਰ ਤੇ ਰੋਗਨ ਜ਼ੈਤੂਨ ਦੀ ਮਾਲਿਸ਼ ਵੀ ਕਰਵਾਉਣਾ ਵਾਂ ਪਰ ਆਰਾਮ ਨਹੀਂ ਹੁੰਦਾ। ਸੁਲੇਮਾਨ ਸਾਹਿਬ, ਮੈਂ ਇਹਨਾਂ ਦੋਵਾਂ ਬਿਮਾਰੀਆਂ ਦੇ ਸਬਬ ਬਹੁਤ ਹੀ ਪਰੇਸ਼ਾਨ ਹਾਂ ਤੇ ਦਫ਼ਤਰੋਂ ਛੁੱਟੀਆਂ ਵੀ ਹੋ ਰਹੀਆਂ ਨੇ, ਮਸ਼ਵਰਾ ਦਿਓ ਕਿ ਇਹ ਕੀ ਮਸਲਾ ਹੈ।
5: ਹਾਮਦ ਭਾਈ, ਅਲਾਮਤਾਂ ਦੇ ਮੁਤਾਬਕ ਤੁਹਾਨੂੰ 2 ਬਿਮਾਰੀਆਂ ਨਹੀਂ ਬਲਕਿ ਇੱਕੋ ਹੀ ਬਿਮਾਰੀ ਹੈ ਜਿਹਦੀ ਵਜ੍ਹਾ ਨਾਲ ਯੂਰਨ ਦੀ ਪ੍ਰੋਬਲਮ ਤੇ ਕਮਰ ਵਿੱਚ ਤਕਲੀਫ ਮਹਿਸੂਸ ਹੋ ਰਹੀ ਹੈ। ਮੇਰੇ ਭਾਈ, ਅਲਾਮਤਾਂ ਦੱਸ ਰਹੀਆਂ ਨੇ ਕਿ ਤੁਹਾਨੂੰ ਗੁਰਦੇ ਦੀ ਪ੍ਰੋਬਲਮ ਹੈ ਤੇ ਲੱਗਦਾ ਹੈ ਕਿ ਗੁਰਦੇ ਤੇ ਵਰਮ ਆ ਗਿਆ ਹੈ। ਹਾਮਦ ਭਾਈ, ਤੁਸੀਂ ਚੌਲ, ਪਾਲਕ ਤੇ ਟਮਾਟਰ ਬਿਲਕੁਲ ਨਾ ਖਾਓ, ਖਰਬੂਜ਼ੇ, ਖੀਰੇ ਤੇ ਪਾਣੀ ਜ਼ਿਆਦਾ ਇਸਤੇਮਾਲ ਕਰੋ ਤੇ ਜਿੰਨੀ ਛੇਤੀ ਹੋਵੇ ਦਵਾਖਾਨੇ ਤੇ ਤਸ਼ਰੀਫ ਲਿਆਓ।
4: ਬਿਲਕੁਲ, ਨੀਂਦਰ ਤੇ ਮੈਨੂੰ ਵੀ ਬਹੁਤ ਆਉਂਦੀ ਹੈ ਪਰ ਸੌਣ ਦਾ ਵੇਲਾ ਹੀ ਨਹੀਂ ਮਿਲਦਾ।
5: ਸਹਿਮਾ ਜੀ, ਜੇ ਸੌਣ ਦਾ ਵਕਤ ਮਿਲ ਜਾਵੇ ਤਾਂ ਜਾਗਣ ਦਾ ਵਕਤ ਨਹੀਂ ਮਿਲਦਾ, ਠੀਕ ਹੈ ਨਾ?
4: ਸੁਲੇਮਾਨ ਸਾਹਿਬ, ਤੁਸੀਂ ਕੋਈ ਮੌਕਾ ਜਾਣ ਹੀ ਨਹੀਂ ਦਿੰਦੇ। ਬਹਰਹਾਲ ਸੁਲੇਮਾਨ ਸਾਹਿਬ, ਅਗਲੀ ਈਮੇਲ ਅਸਦ ਮਹਿਮੂਦ ਸਾਹਿਬ ਨੇ ਲਿਖੀ ਹੈ। ਸੁਲੇਮਾਨ ਸਾਹਿਬ, ਇਹਨਾਂ ਨੂੰ ਬਲੱਡ ਪ੍ਰੈਸ਼ਰ ਦੀ ਤਕਲੀਫ ਹੈ। ਕਹਿੰਦੇ ਨੇ, ਜਨਾਬ ਸੁਲੇਮਾਨ ਸਾਹਿਬ, ਮੈਂ ਗੋਲੀਆਂ ਵੀ ਖਾਂਦਾ ਵਾਂ ਪਰ ਬਲੱਡ ਪ੍ਰੈਸ਼ਰ ਫੇਰ ਵੀ ਵੱਧਦਾ ਜਾਂਦਾ। ਹੁਣ ਮੈਨੂੰ ਚੱਕਰ ਆਉਂਦੇ ਨੇ ਤੇ ਸਾਹ ਫੁੱਲਦੀ ਹੈ ਤੇ ਅੱਖਾਂ ਵਿੱਚ ਜਾਲਾ ਜਿਹਾ ਆ ਜਾਂਦਾ। ਸੁਲੇਮਾਨ ਸਾਹਿਬ, ਜੇ ਤੁਹਾਡੇ ਕੋਲ ਇਹਦਾ ਕੋਈ ਇਲਾਜ ਹੈ ਤੇ ਮਿਹਰਬਾਨੀ ਕਰਕੇ ਦਵਾਈ ਪਾਰਸਲ ਕਰ ਦਿਓ।
5: ਅਸਦ ਭਾਈ, ਸਾਨੂੰ ਇਸ ਗੱਲ ਤੇ ਫਖਰ ਹੈ ਕਿ ਸੋਹਣੇ ਰੱਬ ਦੀ ਮਿਹਰਬਾਨੀ ਨਾਲ ਜੜੀ ਬੂਟੀਆਂ ਦੇ ਜ਼ਰੀਏ ਬਲੱਡ ਪ੍ਰੈਸ਼ਰ ਦੀ ਬਿਮਾਰੀ ਬਿਲਕੁਲ ਠੀਕ ਹੋ ਜਾਂਦੀ ਹੈ, ਕਿਉਂਕਿ ਇਹ ਜੜੀ ਬੂਟੀਆਂ ਵਕਤੀ ਆਰਾਮ ਨਹੀਂ ਬਲਕਿ ਸ਼ਰੀਆਨਾ ਨੂੰ ਠੀਕ ਕਰਕੇ ਬਿਮਾਰੀ ਨੂੰ ਪੂਰੀ ਤਰ੍ਹਾਂ ਦੂਰ ਕਰ ਦਿੰਦੀਆਂ ਨੇ।
4: ਹਾਂਜੀ
5: ਮੇਰੇ ਭਾਈ, ਤੁਸੀਂ ਕਿਸੇ ਦਿਨ ਦਵਾਖਾਨੇ ਤੇ ਤਸ਼ਰੀਫ ਲਿਆਓ ਤੇ ਬਿਹਤਰ ਹੈ, ਨਹੀਂ ਤੇ ਮੈਂ ਦਵਾਈ ਪਾਰਸਲ ਕਰਾ ਦਿਆਂਗਾ। ਤੁਸੀਂ ਨਾਗੇ ਦੇ ਬਗੈਰ ਦਵਾਈ ਖਾਓ, ਸੋਹਣੇ ਰੱਬ ਦੀ ਮਿਹਰਬਾਨੀ ਨਾਲ ਬਲੱਡ ਪ੍ਰੈਸ਼ਰ ਬਿਲਕੁਲ ਠੀਕ ਹੋ ਜਾਵੇਗਾ
4: ਇਨਸ਼ਾਅੱਲਾ ਤਾਲਾ। ਸੁਲੇਮਾਨ ਸਾਹਿਬ, ਕਹਿੰਦੇ ਨੇ ਕਿ ਬਲੱਡ ਪ੍ਰੈਸ਼ਰ ਅਮੀਰਾਂ ਦੀ ਬਿਮਾਰੀ ਹੈ, ਪਰ ਹੁਣ ਤੇ ਹਰ ਦੂਸਰਾ ਬੰਦਾ ਬਲੱਡ ਪ੍ਰੈਸ਼ਰ ਦਾ ਮਰੀਜ਼ ਬਣ ਗਿਆ।
5: ਸਹਿਮਾ ਜੀ, ਇਸ ਲਈ ਕਿ ਹੁਣ ਹਰ ਦੂਜਾ ਆਦਮੀ ਅਮੀਰ ਹੈ ਤੇ ਬਿਮਾਰੀ ਕਿਉਂ ਨਾ ਹੋਵੇਗੀ।
4: ਬਿਲਕੁਲ ਠੀਕ, ਬਿਲਕੁਲ ਠੀਕ, ਵਾਕਿਆ ਜੀ, ਹੁਣ ਤੇ ਹਰ ਦੂਜਾ ਬੰਦਾ ਅਮੀਰ ਹੈ। ਸੁਲੇਮਾਨ ਸਾਹਿਬ, SMS ਸੁਹੇਲ ਅਹਿਮਦ ਖਾਨ ਨੇ ਲਿਖੀ ਹੈ।
5: ਜੀ ਜੀ
4: ਸੁਲੇਮਾਨ ਸਾਹਿਬ, ਇਹਨਾਂ ਦਾ ਮਸਲਾ ਕੁਝ ਵਿਗੜਿਆ ਹੋਇਆ ਹੈ ਤੇ ਇਹਨਾਂ ਨੇ ਆਪਣੀ ਇੱਕ ਟੈਸਟ ਰਿਪੋਰਟ ਵੀ ਕੱਲੀ ਹੈ ਜਿਹੜੀ ਤੁਸੀਂ ਵੇਖ ਲਈ ਹੋਵੇਗੀ। ਇਹ ਕਹਿੰਦੇ ਨੇ ਕਿ ਜਨਾਬ ਸੁਲੇਮਾਨ ਸਾਹਿਬ, ਮੇਰੀ ਸਿਹਤ ਤੇਜ਼ੀ ਨਾਲ ਡਿੱਗ ਰਹੀ ਹੈ, ਡਾਕਟਰ ਦੇ ਮਸ਼ਵਰੇ ਤੇ ਮੈਂ ਆਪਣਾ ਯੂਰਨ ਟੈਸਟ ਕਰਵਾਇਆ ਸੀ ਜਿਹਦੀ ਰਿਪੋਰਟ ਕਰ ਰਿਹਾ ਵਾਂ।
5: ਜੀ ਜੀ
4: ਸੁਲੇਮਾਨ ਸਾਹਿਬ, ਸਾਰਾ ਜਿਸਮ ਦਰਦ ਕਰਦਾ ਹੈ, ਤਾਕਤ ਬਿਲਕੁਲ ਖਤਮ ਹੋ ਗਈ ਹੈ ਤੇ ਜਿਸਮ ਖਾਲੀ ਖਾਲੀ ਲੱਗਦਾ ਹੈ। ਮੈਂ ਤਾਕਤ ਦੀਆਂ ਕਈ ਦਵਾਈਆਂ ਖਾਧੀਆਂ ਨੇ ਪਰ ਕੋਈ ਫਾਇਦਾ ਨਹੀਂ ਹੋਇਆ। ਤੁਹਾਡੀ ਸ਼ੋਰਾ ਸੁਣ ਕੇ ਤੁਹਾਨੂੰ SMS ਲਿਖੀ ਹੈ, ਮਸ਼ਵਰਾ ਦਿਓ ਕਿ ਇਹਦਾ ਕੀ ਇਲਾਜ ਹੈ।
5: ਸੇਲ ਭਾਈ, ਮੈਂ ਤੁਹਾਡੀ ਯੂਰਨ ਟੈਸਟ ਰਿਪੋਰਟ ਵੀ ਵੇਖੀ ਹੈ, ਰਿਪੋਰਟ ਦੇ ਮੁਤਾਬਿਕ ਤੁਹਾਨੂੰ ਇਨਫੈਕਸ਼ਨ ਦੀ ਪ੍ਰੋਬਲਮ ਹੈ। ਮੇਰੇ ਭਾਈ, ਮੇਰਾ ਤੁਹਾਨੂੰ ਇਹ ਮਸ਼ਵਰਾ ਹੈ ਕਿ ਤੁਸੀਂ ਫੌਰਨ ਹੀ ਦਵਾਖਾਨੇ ਤੇ ਤਸ਼ਰੀਫ ਲਿਆਓ ਤਾਂ ਕਿ ਇਸ ਗੱਲ ਦਾ ਪਤਾ ਲੱਗ ਸਕੇ ਕਿ ਤੁਹਾਨੂੰ ਇਨਫੈਕਸ਼ਨ ਕਿਸ ਵਜ੍ਹਾ ਨਾਲ ਹੋਈ ਹੈ ਤੇ ਫਿਰ ਉਹਦੇ ਮੁਤਾਬਕ ਹੀ ਕੋਈ ਦਵਾਈ ਦਿੱਤੀ ਜਾਵੇ। ਸੇਲ ਭਾਈ, ਤੁਸੀਂ ਫਿਕਰ ਨਾ ਕਰੋ, ਕਿਉਂਕਿ ਜੜੀ ਬੂਟੀਆਂ ਨਾਲ ਇਹ ਬਿਮਾਰੀ ਬਿਲਕੁਲ ਠੀਕ ਹੋ ਜਾਂਦੀ ਹੈ ਤੇ ਇਨਸ਼ਾਅੱਲਾ ਇਲਾਜ ਤੋਂ ਬਾਅਦ ਤੁਸੀਂ ਵੀ ਬਿਲਕੁਲ ਸਿਹਤਯਾਬ ਹੋ ਜਾਵੋਗੇ
4: ਇਨਸ਼ਾਅੱਲਾ ਤਾਲਾ। ਜੀ ਸੁਹੇਲ ਭਾਈ, ਤੁਸੀਂ ਸੁਲੇਮਾਨ ਸਾਹਿਬ ਦਾ ਮਸ਼ਵਰਾ ਸੁਣਿਆ, ਹੁਣ ਇਹਦੇ ਤੇ ਅਮਲ ਵੀ ਕਰੋ, ਰੱਬ ਖੈਰ ਕਰੇਗਾ। ਸੁਲੇਮਾਨ ਸਾਹਿਬ, ਪ੍ਰੋਗਰਾਮ ਦਾ ਵੇਲਾ ਮੁੱਕਿਆ,
6: ਈਮੇਲਸ ਤੇ SMS ਬਾਕੀ,
4: ਲਿਹਾਜ਼ਾ ਬਾਕੀ ਈਮੇਲਸ ਤੇ SMS ਅਗਲੇ ਪ੍ਰੋਗਰਾਮ ਵਿੱਚ ਸ਼ਾਮਿਲ ਕਰਾਂਗੀ। ਸੁਲੇਮਾਨ ਸਾਹਿਬ, ਮੈਂ ਤੁਹਾਡਾ ਸ਼ੁਕਰੀਆ ਅਦਾ ਕਰਨੀ ਆ ਕਿ ਤੁਸੀਂ ਸਾਡੇ ਭੈਣ ਭਰਾਵਾਂ ਨੂੰ ਬਹੁਤ ਹੀ ਚੰਗੇ ਮਸ਼ਵਰੇ ਦਿੰਦੇ ਹੋ, ਤੁਹਾਡੀ ਬੜੀ ਬੜੀ ਮਿਹਰਬਾਨੀ।
5: ਸਹਿਮਾ ਜੀ, ਤੁਹਾਡਾ ਤੇ ਪ੍ਰੋਗਰਾਮ ਦੀ ਸਾਰੀ ਟੀਮ ਦਾ ਬਹੁਤ ਬਹੁਤ ਸ਼ੁਕਰੀਆ ਜਿਨ੍ਹਾਂ ਦੀ ਵਜ੍ਹਾ ਨਾਲ ਇਹ ਪ੍ਰੋਗਰਾਮ ਭੈਣ ਭਰਾਵਾਂ ਤੱਕ ਪਹੁੰਚਦਾ ਹੈ।
4: ਜੀ ਸ਼ੁਕਰੀਆ। ਸੋਹਣੇ ਭੈਣ ਭਰਾ, ਬਿਮਾਰੀਆਂ ਦੇ ਇਲਾਜ ਬਾਰੇ ਪ੍ਰੋਗਰਾਮ ਪੇਸ਼ ਕੀਤਾ ਗਿਆ
0: ਹਰਬਲ ਐਕਸਪਰਟ ਪ੍ਰੋਫੈਸਰ
4: ਸੁਲੇਮਾਨ ਦੇ ਤਿੱਬੀ ਮਸ਼ਵਰੇ। ਇਸ ਪ੍ਰੋਗਰਾਮ ਵਿੱਚ ਦਵਾਖਾਨਾ ਸੁਲੇਮਾਨ ਦੇ ਚੀਫ ਐਗਜ਼ੈਕਟਿਵ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਤੁਹਾਡੀ
6: ਈਮੇਲਸ ਤੇ SMS
4: ਦੇ ਜਵਾਬ ਦਿੰਦੇ ਨੇ। ਅਗਰ ਖੁਦਾ ਨਾ ਖਾਸਤਾ ਤੁਸੀਂ ਜਾਂ ਤੁਹਾਡਾ ਕੋਈ ਰਿਸ਼ਤੇਦਾਰ ਕਿਸੇ ਵੀ ਬਿਮਾਰੀ 'ਚ ਪਰੇਸ਼ਾਨ ਨੇ ਜਾਂ ਡਾਕਟਰਾਂ ਤੇ ਹਕੀਮਾਂ ਕੋਲੋਂ ਇਲਾਜ ਕਰਵਾ ਕੇ ਮਾਯੂਸ ਹੋ ਗਏ ਨੇ ਤੇ ਫੌਰੀ ਕਾਮਯਾਬ ਇਲਾਜ ਵਾਸਤੇ ਸਾਡਾ ਪਤਾ ਨੋਟ ਕਰ ਲਓ।
0: ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 04237727160, ਯਾਨੀ 0423772710, ਮੋਬਾਈਲ ਨੰਬਰ ਏ 03004142608, ਯਾਨੀ 03004142608, ਤੇ ਸਾਡਾ ਈਮੇਲ ਐਡਰੈਸ ਏ suleiman.dawakhana@gmail.com।
4: ਜੀ ਭੈਣ ਭਰਾ, ਇਸ ਦੁਆ ਦੇ ਨਾਲ ਕਿ ਸੋਹਣਾ ਰੱਬ ਤੁਹਾਨੂੰ ਸਾਰਿਆਂ ਨੂੰ ਹਮੇਸ਼ਾ ਸਿਹਤਮੰਦ ਰੱਖੇ, ਆਪਣੀ ਭੈਣ ਸਾਇਮਾ ਨੂੰ ਇਜਾਜ਼ਤ ਦਿਓ। ਅਗਲੇ ਪ੍ਰੋਗਰਾਮ ਵਿੱਚ ਇਨਸ਼ਾਅੱਲਾ ਫਿਰ ਮੁਲਾਕਾਤ ਹੋਵੇਗੀ। ਉਸ ਵੇਲੇ ਤੀਕਰ ਰੱਬ ਰਾਖਾ।
7: ਨਿਕਾਹ ਖੁਸ਼ੀਓ ਭਰੇ ਇੱਕ ਖੂਬਸੂਰਤ ਸਫ਼ਰ ਕਾ ਆਗਾਜ਼ ਹੈ। ਇਸ ਕਾ ਬਰਵਕਤ ਇੰਦਰਾਜ ਇੱਕ ਕਾਨੂੰਨੀ ਤਕਾਜ਼ਾ ਹੈ ਜੋ ਇਸ ਸਫ਼ਰ ਕੋ ਮਹਿਫੂਜ਼ ਬਨਾਤਾ ਹੈ। ਨਿਕਾਹ ਕੇ ਬਾਅਦ ਇੱਕ ਅਹਿਮ ਕਾਮ ਅਕਸਰ ਨਜ਼ਰ ਅੰਦਾਜ਼ ਹੋ ਜਾਤਾ ਹੈ ਜੋ ਆਗੇ ਚੱਲ ਕਰ ਪਰੇਸ਼ਾਨੀ ਕਾ ਬਾਇਸ ਵੀ ਬਣ ਸਕਤਾ ਹੈ। ਲਿਹਾਜ਼ਾ ਇਸ ਕਾਮ ਕੀ ਬਰਵਕਤ ਤਕਮੀਲ ਯਕੀਨੀ ਬਣਾਏ, ਨਾਦਰਾ ਰਿਕਾਰਡ ਮੇ ਅਜ਼ਦਵਾਜੀ ਹੈਸੀਅਤ ਅਪਡੇਟ ਕਰਾਏ। ਨਾਦਰਾ ਰਿਕਾਰਡ ਮੇ ਸ਼ਾਦੀ ਕਾ ਇੰਦਰਾਜ ਕਾਨੂੰਨ ਕੀ ਨਜ਼ਰ ਮੇ ਆਪਕੀ ਅਜ਼ਦਵਾਜੀ ਹੈਸੀਅਤ ਕਾ ਏਤਰਾਫ਼ ਹੈ ਜੋ ਮੁਸਤਕਬਿਲ ਮੇ ਸ਼ਨਾਖਤੀ ਕਾਰਡ ਕੀ ਤਜਦੀਦ, ਪਾਸਪੋਰਟ ਕੇ ਇਜਰਾ, ਖਾਨਦਾਨੀ ਰਿਕਾਰਡ ਔਰ ਦੀਗਰ ਸਰਕਾਰੀ ਅਮੂਰ ਮੇ ਮਦਦਗਾਰ ਸਾਬਿਤ ਹੋਤਾ ਹੈ। ਯੂਨੀਅਨ ਕੌਂਸਲ ਮੇ ਨਿਕਾਹ ਕਾ ਇੰਦਰਾਜ ਹੋਣੇ ਕੇ ਬਾਅਦ ਕਰੀਬੀ ਨਾਦਰਾ ਦਫ਼ਤਰ ਤਸ਼ਰੀਫ ਲਾਏ ਯਾ ਪਾਕ ID ਮੋਬਾਈਲ ਐਪ ਕੇ ਜ਼ਰੀਏ ਆਪਣੀ ਅਜ਼ਦਵਾਜੀ ਹੈਸੀਅਤ ਅਪਡੇਟ ਕਰਾਏ। ਨਾਦਰਾ, ਆਪਕੀ ਸ਼ਨਾਖਤ, ਆਪਕੀ ਪਹਿਚਾਣ।